0: ਛੇ ਪਾਵੇ
1: ਅਨੰਗ ਭੋਗ ਵਿਖਿਆ ਕੇ ਕਰੇ
0: ਮੈਂ ਦਿਲ ਤਾਵੇ ਖਪ ਖਪ ਮਰੇ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਫਿਰ ਥੇ ਸਭ ਕਰਦੇ
1: ਨਾਮ ਰੰਗ ਸਰਬ ਸੁਖ ਹੋਏ
0: ਬੜ ਭਾਗੀ ਕਿਸੇ

0: ਪਦਵੀ
1: ਸਤਿਗੁਰ ਸਿੱਖੀ ਕਰੇ ਬਿਰਦਪਾਲ
0: ਸੇਵਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ

0: ਆਪ ਨਹੀਂ ਕਛ ਭਰਮ।
1: ਸਿਆਣ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵੰਡ ਭਾਗੀ ਪਾਈਐ,
1: ਸਫਲ ਦਰਸ਼ਨ ਵੇਖਤ ਪਨੀਤ,
0: ਪਰਸਾ ਚੰਨਗਤ ਨਿਰਮਲ ਰੀਤ।

0: ਪੂਰਨ ਉਪਦੇਸੇ
1: ਬਹੁ ਚੁਕਾ ਨਿਰਭਉ ਹੋਏ ਵਸੈ
0: ਸਗਲ ਬਿਆਦ ਮਨ ਦੇਖੈ ਨਸੈ
1: ਇਸਕਾ ਸਾਧਨ ਕਿਰਪਾ ਧਾਰੀ
0: ਆ ਸੰਗ ਜਪ ਨਾਮ ਮੁਰਾਰੀ
1: ਤਿਤ ਪੈ ਚੁਕੇ

0: ਨਾਨਕ ਮਿਟ ਜਾਏ।
1: ਜਿਸ ਧਨ ਕੋ ਚਾਰ ਕੁੰਟੁੜ ਧਾਵੈ
0: ਸੋ ਧਨ ਹਰ ਸੇਵਾ ਤੇ ਪਾਵੈ।
1: ਜਿਸ ਸੁਖ ਕੋ ਨਿਤ ਵਰਸੈ ਮੀਤ
0: ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ

ਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

ਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੂ ਮੋਹਣੀਆਂ ਮਨ ਮੋਹਨ ਸਵਰਗ ਮੱਛ ਪਿਆਲੇ ਗਾਵਣ ਤੁਦਨੂ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ

ਡਿੱਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਬ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮਾ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਰਾ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾ ਅਗੰਮ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ

ਹੋਈ। ਤੂੰ ਜੁਗ ਜੁਗ ਇੱਕੋ, ਸਦਾ ਸਦਾ ਤੂੰ ਇੱਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਹੀ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਾਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਦ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣ

ਕਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।

ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਵਸੈ ਮੋਰ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਸ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੇ ਛਾੜ ਕੋਈ ਅਵਰਨਾ ਧਿਆਹੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰੁ ਹਮਾਰੇ ਮਾਰੀਆ ਹੈ। ਆਪ ਹੱਦ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੇ ਹੋ ਰੱਛਾ। ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਭਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ

ਸਮਰਥ ਸਹੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਕਨ ਗੋ ਸੇਵਗੁਨ ਸੁਖ ਦੀਓ ਸਤ੍ਰਣ ਗੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਪਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ

ਹਿਰਦੈ ਲਿਹੋ ਉਭਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਰ ਬਿਗ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਸ਼ਾ ਕਰਤਾ।

ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਥੇ ਰਾਵ ਸਸ ਗਰੋਰ ਜਲੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਘੁਬਰ ਕਰਾ

ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹੇ ਹਮ ਏਕ ਨਾ ਜਾਨਿਓ ਸ੍ਰੀ

ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨਹੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ

ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਬਾਬੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਗਾਓ, ਸੇ ਨਾਮ ਹਰ ਕੇ ਲਾਗੇ, ਕਹੈ ਨਾਨਕ ਤੈ ਸੁਖ ਹੋਵਾ, ਤਿਤਗਰ ਅਨਹਦ ਵਾਜੇ, ਆਨੰਦ

ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ

ਭਵਜਲ ਵਿਖਮ ਸਗਾ ਗੁਰ ਸ਼ਬਦੀ ਪਾਰ ਪਾਹੇ ਜਿਨਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੂ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆ ਹੈ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰੱਥਿਆ ਦਰਗਾਹ ਪਾਈਏ ਠਾਉ

ਆਪ ਉਭਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਹੋਵਾ ਆਪ ਦਇਆਲ ਮਨੋ ਨਾ ਵਿਸਾਰਿਆਨ, ਸਾਧ ਜਨਾ ਕੇ ਸੰਗ ਭਵ ਜਲ ਤਾਰਿਆਨ।

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਸਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ

ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਿਆ ਵਹਿ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ। ਖਾਲਸਾ ਜੀ ਸਾਹਿਬ ਦਾ ਦਰਸ਼ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚਮਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨਾਂ ਦੀ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸਭ ਤੋਂ ਪਹਿਲਾਂ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਏ, ਉਪਰੰਤ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ, ਗੁਰਬਾਣੀ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤੇ ਲੁੜਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਜਸਵੀਰ ਕੌਰ ਵੱਲੋਂ ਆਪਣੀ ਪੋਤਰੀ ਅਤੇ ਸਰਦਾਰ ਬਲਤੇਜ ਸਿੰਘ, ਬੀਬੀ ਜਸਕਿਰਨ ਕੌਰ ਵੱਲੋਂ ਆਪਣੀ ਬੇਟੀ ਰਜੋਈ ਕੌਰ ਦੇ ਜਨਮਦਿਨ ਦੀ ਖੁਸ਼ੀ ਸਤਿਗੁਰੂ ਜੀ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਕਿਰਪਾ ਕਰਨੀ, ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਾਰਥਨਾ। ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ, ਬੱਚੀ ਨੂੰ ਮਾਤਾ ਪਿਤਾ ਆਗਿਆ ਕਰੀ ਦਾਨ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਸਰਦਾਰ ਤਾਰਾ ਸਿੰਘ ਦੀ ਤੰਦਰੁਸਤੀ ਵਾਸਤੇ ਪਰਿਵਾਰ ਨੂੰ ਬੇਨਤੀ ਹੈ। ਰਜਿੰਦਰ ਸਿੰਘ, ਕਵਿੰਦਰ ਸਿੰਘ ਵੱਲੋਂ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ। ਗੁਰਲਾਲ ਸਿੰਘ ਵੱਲੋਂ ਨਵੀਂ ਗੱਡੀ ਲੈਣ 'ਤੇ ਸ਼ੁਕਰਾਨਾ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਮਖਸ਼ੂਲਾਈ ਸ੍ਰੀ ਮੁਖਵਾਕ

ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਧਤ ਮਨ ਚ ਹਾਜ਼ਰੀਆਂ ਭਰ ਰਹੇ ਹੋ। ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਅਗਲੇ ਮਹੀਨੇ ਆ ਰਹੇ ਹਨ। ਰੋਜ਼ਾਨਾ ਹੀ ਸੋਹਣੇ ਸਾਹਿਬ ਜੀ ਦੇ ਪਾਠ ਹੋ ਰਹੇ ਹਨ, ਸੋਦਰ ਦੇ ਪਾਠ ਹੋਏ, ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤਾ। ਹੁਣ ਅਗਲਾ ਪ੍ਰੋਗਰਾਮ ਸਤਿਕਾਰ ਜੋ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਜੰਡੀ ਜੀ ਆਪ ਜੀ ਨੂੰ ਸਰਨ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Calvi. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਜਿਨ੍ਹਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੀ ਬਾਣੀ ਆਪ ਸੰਗਤਾਂ ਨੂੰ ਸਰਵਣ ਕਰਾਈ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਜੋ ਦੀਵਾਨ ਹੈ, ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ, ਇਹਨਾਂ ਦਾ ਜਥਾ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਰਤੀ ਦਾ ਕੀਰਤਨ ਹੋਵੇਗਾ ਅਤੇ ਉਸ ਤੋਂ ਬਾਅਦ ਜੋ ਕਥਾਵਾਚਕ ਸਾਡੇ ਪਾਸ ਨੇ ਉਹ ਹਾਜ਼ਰੀ ਭਰਨਗੇ ਅਤੇ ਗੁਰੂ ਕਾ ਕੀਰਤਨ ਫਿਰ ਹੋਵੇਗਾ। ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਹਾਜ਼ਰੀ ਭਰਨਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜਿੰਨੇ ਕੁ ਦਿਨ ਉਹ 4 ਦਿਨ ਲਈ ਆਪਣੇ ਕੋਲ ਆਏ ਸੀ, ਕੱਲ੍ਹ ਪਹਿਲਾ ਦਿਨ ਸੀ, ਆਪਾਂ ਸਾਰੇ ਆਪਾਂ ਉਹਨਾਂ ਨੂੰ ਸੁਣ ਕੇ ਸਰਵਣ ਕਰੀਏ ਅਤੇ ਜਿਹੜੀ ਸੰਗਤ ਘਰਾਂ ਵਿੱਚ ਬੈਠ ਕੇ ਸਰਵਣ ਕਰਦੀ ਹੈ ਲਾਈਵ, ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਓ। ਆਪਾਂ 4 ਦਿਨ ਉਹਨਾਂ ਤੋਂ ਇਹ ਜਿਹੜੀ ਕਥਾ ਉਹ ਜ਼ਰੂਰ ਸੁਣੀਏ ਅਤੇ ਜੋ ਨਗਰ ਕੀਰਤਨ ਹੈ, ਆਪ ਸੰਗਤਾਂ ਨੂੰ ਪਤਾ ਹੀ ਹੈ, ਮੈਂ ਬਾਅਦ ਵਿੱਚ ਵੀ ਬੇਨਤੀ ਕਰਾਂਗਾ, ਆਓ। ਸਭ ਤੋਂ ਪਹਿਲਾਂ ਕੀਰਤਨ ਨਾਲ ਜੁੜੀਏ, ਆਰਤੀ ਕੀਰਤਨ ਹੋਵੇਗਾ, ਕੀਰਤਨ ਹੋਵੇਗਾ। ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਜਥੇ ਨੂੰ ਕੀਰਤਨ ਨਾਲ ਜੋੜਨ। ਵਾਹਿਗੁਰੂ ਜੀ।

सुत दारा स्यों प्रीत लगा।

परम सम्मान योग चुको चुक अटल शवर शतर तखत दे मालक तन तन श्री गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु रूप साद संगत जी अते मीडिया राही गुरु चरणा नाल जुड़ बैठी साध संगत जीओ आप सारे वड़भागी हो धनता दे योग हो जो सतगुरां दी पावन बाणी अमृतमई बाणी सरवण करके आत्मक आनंद माण रहे हो अपना ए मनुखा जन्म सफला कर रहे हो। आओ जो सामदे दीवाना विच सतगुरां दी पावन बाणी दी लड़ीवार विचार चल रही है ओ विचार आपां सांझी कर सकीए। विचार आरंभ करन तों पहलां सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। जिस शब्द दी आपां विचार कर रहे हां उस शब्द दे तीन पदे आपां विचार चुके हां। सतगुरु गुरु नानक साहिब सच्चे पातशाह जी दी पावन रसना तो उच्चारण किया होया यह शब्द है। चौथे पदे विच सतगुरु जी बख्शिश कर रहे ने निरंकार मह आकार समावह। निरंकार, निरंकार कौन है? परमात्मा। निर आकार दो अक्षर नाल बनिया होया है। निरंकार मह आकार समावह। आकार की है? इस सारी सृष्टि सारियां दा आकार बना होया है, सारियां दे डींग डोल ने। पर कहन लगे मनुख जिहड़ा मनुख गुरु दी शरण विच आके इस आकार भरे संसार नू निरंकार विच टिकावे, निरंकार विच लीन करे, भाव ए है भी मनुख दी जेड़ी वृत्ति है वो निरंकार नू छड के आकार विच मस्त रहिंदी है, आकार देखदी है, निरंकार नू नहीं देखदी। बनदा तां ए सी जिन्ना भी ए आकार है इस सारे ही आकार विच सारे ही जीवां दे अंदर वो परमात्मा आप वसिया होया है। सारियां विच उस रब नू वेखना सी, उस अकाल पुरख नू वेखना सी, पर सारी साडियां जिहड़ियां अखां ने वो निरंकार नू नहीं देखदी, वो सिर्फ आकार वेखदियां ने। किते सोहना जा दृश्य देख लईए, मन कहिंदा किन्ना सोहनी जगह हैगी, कदे ये नहीं कहिंदे भी परमात्मा ने किन्नी सोहनी जगह बनाई हुई है। ये आकार विच किवें रचिया मचिया रहिंदा है मनुख। किसे दा बहुत सोहना घर देख ले, घर दिता रब ने, ये मनुख ये नहीं कहिंदा भी ये देखो इस बंदे नू रब ने किन्ना सोहना घर दिता है, बस ये कहिंदे भी मकान किन्ना सोहना है, घर किन्ना सोहना है। क्यों? क्योंकि आकार नू वेख रहा। जद किसी बंदे दी सुंदरता ये मनुख देखता है तो फिर उस बंदे नू सुंदर कहिंदा है, रब नू सुंदर बनाउन वाला नहीं आखदा। ये नहीं कहिंदे भी उस रब ने इस बंदे नू किन्नी सुंदरता दिती है। असी जीव जेड़े हैगे बस आकार नू वेखदे आं, आकार विच वसदे हुए निरंकार नू नहीं वेखदे। जदकि उह सारियां विच वसिया होया है। होर गुरबाणी नू आपां पुछीए, एह विस संसार तुम देख दे, एह हर का रूप है हर रूप नदरी आया। मनुखा कदे तेरा ध्यान इस वल क्यों नहीं जांदा?
ਇਹ ਜਿੰਨੀ ਵੀ ਕਾਇਨਾਤ ਹੈ, ਇਹ ਜਿੰਨੇ ਵੀ ਸਰੀਰ ਨੇ, ਜਿੰਨੇ ਵੀ ਇਹ ਆਕਾਰ ਨੇ, ਇਹ ਸਾਰੇ ਉਸ ਪਰਮਾਤਮਾ ਦੇ ਸਾਂਝੇ ਹੋਏ ਨੇ। ਭਾਵ ਇਹ ਹੈ ਕਿ ਤੇਰੀ ਜਿਹੜੀ ਮਨੁੱਖਾ ਜਿਹੜੀ ਤੇਰੀ ਬਾਹਰਲੀ ਬਿਰਤੀ ਹੈ, ਜਿਹੜੀ ਤੇਰੀ ਸੰਸਾਰਕ ਬਿਰਤੀ ਹੈ, ਉਸ ਬਿਰਤੀ ਨੂੰ ਅੰਦਰ ਟਿਕਾਉਣਾ ਹੈ, ਇਹ ਮੰਨ ਲੈਣਾ ਹੈ ਕਿ ਉਹ ਪਰਮਾਤਮਾ ਮੇਰੇ ਅੰਦਰ ਵੀ ਵੱਸਦਾ ਹੈ, ਸਾਰਿਆਂ ਦੇ ਅੰਦਰ ਵੱਸਦਾ ਹੈ, ਅੰਦਰ ਵੱਸਦਾ ਹੋਇਆ ਦੇਖ। ਫਿਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਅਕਲ ਕਲਾ ਸੱਚ ਸਾਚ ਟਿਕਾਵੈ। ਅਕਲ ਕਲਾ, ਕਲਾ ਦਾ ਭਾਵ ਹੈ ਸੱਤਿਆ, ਤਾਕਤ। ਉਸ ਪਰਮਾਤਮਾ ਦੀ ਜਿਹੜੀ ਸੱਤਿਆ ਹੈ, ਉਹ ਗਿਣਤੀ ਮਿਣਤੀ ਤੋਂ ਪਰੇ ਹੈ। ਜਦੋਂ ਦੁਨੀਆਵੀ ਤੌਰ ਤੇ ਦੇਖੀਏ ਤੇ ਹਰੇਕ ਮਨੁੱਖ ਦੇ ਕਾਰੋਬਾਰ ਦੀ, ਉਸਦੇ ਬੈਂਕ ਬੈਲੈਂਸ ਦੀ, ਵੱਡੇ ਤੋਂ ਵੱਡੇ ਵੱਡੇ ਬੰਦੇ ਦੀ ਉਹਦੀ ਗਿਣਤੀ ਮਿਣਤੀ ਹੋ ਜਾਂਦੀ ਹੈ। ਪਰ ਕਹਿਣ ਲੱਗੇ, ਉਸ ਪਰਮਾਤਮਾ ਦੀ ਸੱਤਿਆ ਇਹੋ ਜੀ ਹੈ ਕਿ ਉਹਦੀ ਗਿਣਤੀ ਮਿਣਤੀ ਨਹੀਂ ਹੁੰਦੀ। ਹੋਰ ਆਪਾਂ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੇ ਹਾਂ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਅਸਾਂ ਜੀਵਾਂ ਦੇ ਇੱਕ ਜੀਵ ਹੈ, ਇੱਕ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਤੇਰੇ ਗੁਣ ਤਾਂ ਬੇਅੰਤ ਨੇ, ਤੇਰੇ ਗੁਣਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਫਿਰ ਵਾਹਿਗੁਰੂ ਜੀ, ਬਸ ਜਿੰਨਾ ਵੀ ਹੋ ਸਕੇ ਉਨਾ ਸਿਮਰਦੇ ਰਹੀਏ। ਕੱਲ ਆਪਾਂ ਵਿਚਾਰ ਕਰ ਰਹੇ ਸੀ ਭਗਤ ਕਬੀਰ ਜੀ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂਤੇ ਆਦਿ। ਕਹਿਣ ਲੱਗੇ, ਇੱਕ ਘੜੀ ਨਾਮ ਜਪ ਲਿਆ ਕਰੋ। ਬੰਦਾ ਕਹਿੰਦਾ ਮੇਰੇ ਕੋਲ ਸਮਾਂ ਨਹੀਂ, ਅੱਧੀ ਘੜੀ ਜਪ ਲਿਆ ਕਰੋ, ਫਿਰ ਵੀ ਗੱਲ ਨਹੀਂ ਬਣਨੀ। ਕਹਿਣ ਲੱਗੇ, ਅੱਧੀ ਤੋਂ ਵੀ ਅੱਧੀ, ਅੱਧੀ ਘੜੀ। ਭਾਓ 6 ਮਿੰਟ ਦਾ ਸਮਾਂ ਬਣਦਾ। ਕਹਿਣ ਲੱਗੇ, ਇੰਨਾ ਤਾਂ ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਘੱਟੋ ਘੱਟ ਇੰਨੇ ਸਮੇਂ ਵਾਸਤੇ ਤਾਂ ਉਹਦਾ ਸ਼ੁਕਰਾਨਾ ਕਰ ਲਿਆ ਕਰ। ਪਰ ਜੇਕਰ ਕੋਈ ਕਹੇ ਵੀ ਮੈਨੂੰ ਤਾਂ 6 ਮਿੰਟ ਦਾ ਵੀ ਸਮਾਂ ਨਹੀਂ ਹੁੰਦਾ, ਤੇ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ, ਸੁਣ ਲੈ ਪਿਆਰਿਆ, ਫਿਰ ਤੂੰ ਭਗਤਨ ਸਿੱਤੀ ਗੋਸ਼ਟੇ ਜੋ ਕੀਨੇ ਸੋ ਲਾਭ। ਵੀ ਜਿੰਨਾ ਕੋ ਵੀ ਤੇਰੇ ਕੋਲ ਸਮਾਂ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਪਿਆਰਿਓ, ਪਰਮਾਤਮਾ ਦਾ ਨਾਮ ਇੰਨਾ ਕੀਮਤੀ ਹੈ, ਇੰਨਾ ਤਾਕਤਵਰ ਹੈ, ਇੰਨਾ ਮਹਾਨ ਹੈ, ਜੇ ਕਿਤੇ ਇੱਕ ਪਲ ਮਾਤਰ ਸਮੇਂ ਵਾਸਤੇ ਵੀ ਚਿੱਤ ਜੋੜ ਕੇ ਨਾਮ ਜਪ ਲਿਆ ਜਾਵੇ, ਉਸ ਪਰਮਾਤਮਾ ਨੂੰ ਯਾਦ ਕਰ ਲਿਆ ਜਾਵੇ, ਤੇ ਮਨੁੱਖ ਦੇ ਸਾਰੇ ਪਾਪ ਖਤਮ ਹੋ ਸਕਦੇ ਨੇ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੀ ਹੈ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਇਹਨੂੰ ਸਮਝਣ ਦੀ ਲੋੜ ਹੈ ਸਾਧ ਸੰਗਤ ਜੀ। ਸਿਰਫ ਇਹ ਨਹੀਂ ਵੀ ਅਸੀਂ ਗੁਰਬਾਣੀ ਦੀ ਤੁੱਕ ਸੁਣ ਲਈ ਤੇ ਅੱਗੇ ਚੱਲ ਪਏ, ਨਹੀਂ, ਇਹਨੂੰ ਸਮਝਣ ਦੀ ਲੋੜ ਹੈ ਕਿ ਦੁਨੀਆਂ ਦੇ ਲੋਕੋ, ਪਰਮਾਤਮਾ ਦਾ ਨਾਮ ਇੰਨਾ ਮਹਾਨ ਹੈ, ਇੱਕ ਕਿਣਕਾ ਮਾਤਰ, ਕਿਣਾ ਕਿਣਕਾ, ਬੜੀ ਛੋਟੀ, ਛੋਟਾ ਛੋਟਾ ਜਿਹਾ ਕਿਣਕਾ, ਨਿੱਕਾ ਜਿਹਾ। ਕਹਿਣ ਲੱਗੇ, ਕਿਤੇ ਪਰਮਾਤਮਾ ਦਾ ਨਾਮ ਇੰਨਾ ਵੀ ਤੇਰੇ ਹਿਰਦੇ ਵਿੱਚ ਵੱਸ ਜਾਵੇ ਨਾ, ਅੰਦਰ ਹਿਰਦੇ ਵਿੱਚ ਵੱਸ ਜਾਵੇ। ਤੇ ਕਹਿਣ ਲੱਗੇ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਇੰਨਾ ਜਾਵੇ, ਕਿਣਕੇ ਮਾਤਰ ਵੀ ਵੱਸ ਜਾਵੇ, ਉਸ ਮਨੁੱਖ ਦੀ ਆਤਮਕ ਅਵਸਥਾ ਇੰਨੀ ਉੱਚੀ ਤੇ ਸੁੱਚੀ ਹੋ ਜਾਂਦੀ ਹੈ ਕਿ ਜਿਹੜੇ ਬਿਆਨ ਕਰਨ ਤੋਂ ਪਰੇ ਹੋ ਜਾਂਦੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਜਿਹੜਾ ਮਨੁੱਖ
ਪਰਮਾਤਮਾ ਦੀ ਸਿਫਤ ਸਲਾਹ ਵਾਲੀ ਪਾਵਨ ਬਾਣੀ ਸੁਣ ਕੇ ਮੰਨ ਲਏ। ਗੱਲ ਤਾਂ ਮੰਨਣ ਦੀ ਆ। ਤੇ ਕਹਿਣ ਲੱਗੇ ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਬਿਆਨ ਕਰਦਾ ਵੀ ਹੈ ਤੇ ਉਹ ਪਿੱਛੇ ਪਛਤਾਉਂਦਾ ਹੈ, ਕਿਉਂਕਿ ਬਿਆਨ ਕਰਨ ਦੇ ਸਮਰੱਥ ਨਹੀਂ ਹੈ, ਉਸਦੇ ਬਾਰੇ ਬਿਆਨ ਨਹੀਂ ਹੋ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਕਹਿਣ ਲੱਗੇ ਅਕਲ ਕਲਾ, ਉਸ ਪਰਮਾਤਮਾ ਦੀ ਜਿਹੜੀ ਸਤਿਆ ਹੈ ਉਹ ਗਿਣਤੀ ਮਿਣਤੀ ਤੋਂ ਪਰੇ ਹੈ, ਸੱਚ ਸਾਚ ਟਿਕਾਵੈ। ਉਸ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਆਪਣੇ ਖਿਰਦੇ ਵਿੱਚ ਟਿਕਾ ਲਏ ਤਾਂ ਉਸ ਨੂੰ ਕੀ ਕੁਝ ਮਿਲਦਾ ਹੈ। ਕਹਿਣ ਲੱਗੇ ਸੋ ਨਰ ਗਰਬ ਜੋ ਨਹੀਂ ਆਵੈ। ਸੋ ਜਨ ਉਹ ਮਨੁੱਖ ਕੀ ਨਹੀਂ ਹੁੰਦਾ ਜੀ, ਕਹਿੰਦੇ ਉਹ ਮੁੜ ਕੇ ਫੇਰ ਗਰਭ ਵਿੱਚ ਨਹੀਂ ਪੈਂਦਾ। ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਬੜੇ ਕਮਾਲ ਦੀ ਗੱਲ। ਹੁਣ ਕਈ ਵਾਰ ਨਾ ਇੰਜ ਲੱਗਦਾ ਭਾਈ, ਜੇਕਰ ਮਨੁੱਖ ਫੇਰ ਜਨਮ ਲੈ ਲਏ, ਇਸ ਨੂੰ ਫੇਰ ਜਨਮ ਮਿਲ ਜੇ ਤੇ ਕੀ ਮਾੜਾ ਹੈ। ਤੇ ਫਿਰ ਗੁਰਬਾਣੀ ਨੂੰ ਆਪਾਂ ਪੁੱਛ ਲਈਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਈ ਵਾਰ ਇਹੋ ਜਿਹਾ ਵੀ ਸਮਾਂ ਆਉਂਦਾ ਹੈ ਕਿ ਜਿਨ੍ਹਾਂ ਦੇ ਕਾਰੋਬਾਰ ਬਹੁਤ ਵੱਡੇ ਨੇ, ਉਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲ ਜਾਂਦੀ ਹੈ, ਭਾਈ ਅਸੀਂ ਤਾਂ ਇਸ ਮਨੁੱਖਾ ਦੇਹੀ ਤੋਂ ਪਰੇਸ਼ਾਨ ਆ ਗਏ, ਇਸ ਜੀਵਨ ਤੋਂ ਪਰੇਸ਼ਾਨ ਆ ਗਏ। ਭਾਓ ਇਹ ਹੈ ਕਿ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ, ਜਿਸ ਰਾਮਚੰਦਰ ਜੀ ਨੂੰ ਸਨਾਤਨ ਧਰਮ ਆਪਣਾ ਭਗਵਾਨ ਮੰਨਦਾ ਹੈ, ਇੱਕ ਸਮਾਂ ਉਹ ਆਇਆ ਕਿ ਉਹ ਵੀ ਰੋਂਦੇ ਪਏ ਸੀ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਸੋ ਨਰ ਗਰਭ ਜੋਨ ਨਹੀਂ ਆਵੈ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਉਸ ਮਨੁੱਖ ਦਾ ਇਹ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਇਸ ਤਰ੍ਹਾਂ ਕਿਹਾ ਕਰੋ,

0: ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ।
1: ਦਿੱਤੇ ਸਮੇਂ ਦੀ ਸਮਾਪਤੀ ਹੈ, ਬੜੇ ਬੇਅੰਤ ਸੋਈਏ ਨੇ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਦੇ ਅੰਦਰ। ਆਪਾਂ ਯਤਨ ਕਰਾਂਗੇ ਕੱਲ੍ਹ ਆਪਾਂ ਇੱਥੋਂ ਹੀ ਅੱਗੇ ਚੱਲਾਂਗੇ ਸਵਈਏ ਚੌਥੇ ਪਾਤਸ਼ਾਹ ਮਹਾਰਾਜ ਦੇ, ਉਹਦੇ ਲਈ ਸਮਾਂ ਚਾਹੀਦਾ। ਬੇਅੰਤ ਸਵਈਏ ਨੇ ਮਹਾਰਾਜ ਦੇ ਪੁਸਤਕ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦੀ, ਤੋ ਜਿਨ੍ਹਾਂ ਦੀ ਆਪਾਂ ਨੂੰ ਉਡੀਕ ਸੀ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਉਣ ਪਹੁੰਚੇ ਨੇ, ਅਗਲਾ ਸਮਾਂ ਉਹਨਾਂ ਦਾ, ਉਲਾ ਗਲਤੀਆਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਮਹਾਰਾਜ, ਇਹਨਾਂ ਨੂੰ ਕਿਰਪਾ ਇਸੇ ਤਰ੍ਹਾਂ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਆਪ ਸੰਗਤਾਂ ਨੂੰ ਰਸ ਪਿੰਨਾ ਕੀਰਤਨ ਸਰਵਣ ਕਰਾਇਆ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ ਜਿਵੇਂ ਆਪ ਸੰਗਤਾਂ ਨੂੰ ਕਰਦੇ ਆਏ ਹਾਂ, 6 ਜੂਨ ਸ਼ਨਿਚਰਵਾਰ ਵਾਲੇ ਦਿਨ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ ਉਸ ਦੇ ਸੰਬੰਧ ਵਿੱਚ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਪਾਤਸ਼ਾਹੀ ਰੈਲੀ ਅਤੇ ਨਗਰ ਕੀਰਤਨ ਕੀਤਾ ਜਾਂਦਾ ਹੈ ਸੈਨ ਫਰਾਂਸਿਸਕੋ ਵਿਖੇ, ਇਸ ਵਾਰ ਸ਼ਨਿਚਰਵਾਰ ਜੂਨ 6 ਨੂੰ ਜੋ ਨਗਰ ਕੀਰਤਨ ਹੋਣਾ, ਵੱਧ ਚੜ੍ਹ ਕੇ ਆਓ, ਸ਼ਹੀਦਾਂ ਦੀ ਆਪਾਂ ਬਖਸ਼ਿਸ਼ ਲਈਏ ਅਤੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਏ। ਅਤੇ ਨਾਲ ਹੀ ਵੀਰਵਾਰ ਵਾਲੇ ਦਿਨ ਅਖੰਡ ਪਾਠ ਸਾਹਿਬ ਪ੍ਰੰਭ ਹੋਣਗੇ, ਜੋ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਜੋ ਵੀਰਵਾਰ ਪਾਠ ਰੱਖੇ ਜਾਣਗੇ, ਅਖੰਡ ਪਾਠ ਸਾਹਿਬ ਦੀ ਸੇਵਾ ਹੋਵੇਗੀ ਅਤੇ ਜੋ ਸ਼ਨਿਚਰਵਾਰ ਨੂੰ ਭੋਗ ਪਾਏ ਜਾਣਗੇ। ਵੱਧ ਚੜ੍ਹ ਕੇ ਆਓ, ਸੇਵਾ ਵਿੱਚ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ। ਮੈਂ ਹੁਣ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਅਤੇ ਬੜੀ ਸੰਗਤਾਂ ਦੀ ਕਥਾ ਦੁਆਰਾ ਸੇਵਾ ਕੀਤੀ। ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਮੈਂ ਜਦੋਂ ਦੇਖਦਾ ਕਿ ਜਿੱਦਣ ਦੇ ਕੱਲ੍ਹ ਦੇ ਭਾਈ ਸਾਹਿਬ ਇੱਥੇ ਆਏ ਆ, ਦਾਸ ਤਾਂ ਆ ਨਹੀਂ ਸਕਿਆ, ਪਰ ਇਸ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹ ਕਥਾ ਸੁਣਨ ਆਉਂਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਲਾਈਵ ਸੁਣਦੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਹਿਬ ਅਜੇ 2 ਦਿਨ ਸਾਡੇ ਪਾਸ ਹੋਰ ਆ, ਅਤੇ ਵੱਧ ਚੜ੍ਹ ਕੇ ਆਓ, ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੀਏ। ਆਓ, ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਆਪ ਸੰਗਤਾਂ ਨੂੰ ਗੁਰਬਾਣੀ ਕਥਾ ਪ੍ਰਚਾਰ ਸੰਗਤ ਨੂੰ ਸਰਵਣ ਕਰਾਉਣ। ਆਓ, ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਹਜ਼ੂਰੀ ਕੀਰਤਨੀਏ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਹੀ ਜੋ ਭੱਟਾ ਨੇ ਆਪਣੀ ਮੁਬਾਰਕ ਰਸਨਾ ਤੋਂ ਕੀਤੀ ਉਸ ਨੂੰ ਕੀਰਤਨ ਰੂਪ ਵਿੱਚ ਭਾਈ ਸਾਹਿਬ ਸਾਨੂੰ ਸਰਵਣ ਕਰਾ ਰਹੇ ਸਨ। ਥੋੜ੍ਹੀ ਆਵਾਜ਼ ਜਲਦੀ ਘੱਟ ਜਾਏ, ਥੋੜ੍ਹੀ ਜਿਹੀ ਅੱਗੇ ਪ੍ਰਮਾਣ ਦੇ ਰਹੇ ਸਨ, ਦੱਸ ਰਹੇ ਸਨ ਭੱਟ ਸਾਹਿਬਾਨ ਜੀ ਦੇ ਸਵਈਆਂ ਬਾਰੇ। ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੰਜ ਪਾਤਸ਼ਾਹੀਆਂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸਵਈਏ ਉਚਾਰਨ ਕੀਤੇ ਨੇ। ਭਾਵੇਂ ਆਪਣਾ ਵਿਚਾਰ ਦਾ ਵਿਸ਼ਾ ਭਗਤ ਸਾਹਿਬ ਜੀ ਦੇ ਸਲੋਕ ਨੇ ਤੇ ਭੱਟ ਸਾਹਿਬ ਉਹ ਨੇ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਜੀ ਦੇ ਦੀਦਾਰ ਕੀਤੇ ਆ। ਉਂਝ ਵੈਸੇ 123 ਸਵਈਏ ਨੇ ਭੱਟ ਸਾਹਿਬ ਜੀ ਦੇ, ਇਹਨਾਂ ਵਿੱਚੋਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ ਚਾਰ ਪਾਤਸ਼ਾਹੀਆਂ ਦੀ ਸਿਫਤ ਵਿੱਚ ਭੱਟਾਂ ਨੇ 63 ਸਵਈਏ ਉਚਾਰਨ ਕੀਤੇ ਨੇ, 123 ਨੇ ਟੋਟਲ। ਤੇ ਕੇਵਲ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ ਆਪਣੀ ਰਸਨਾ ਤੋਂ 60 ਸਵਈਏ ਉਚਾਰਨ ਕੀਤੇ। ਪਰ ਉਹਨਾਂ ਦੀ ਆਸਥਾ ਦੇਖੋ, ਉਹਨਾਂ ਦੇ ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ ਭੱਟ ਸਾਹਿਬ ਜੀ ਦੀ, ਉਹਨਾਂ ਦੀ ਸ਼ਰਧਾ ਦੇਖੋ। ਇੱਕ ਸ਼ਬਦ ਭੱਟਾਂ ਦਾ ਸਵਈਆ ਹੈ। ਹੁਣ ਭਾਈ ਸਾਹਿਬ ਇੱਕ ਪ੍ਰਮਾਣ ਦੇ ਕੇ ਗਏ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰੂ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਹੁਣ ਇਹ ਸ਼ਬਦ ਚ ਕਿੱਡੇ ਵੱਡੇ ਬੋਲ ਕਹਿ ਕੇ ਚਲੇ ਗਏ। ਪਹਿਲਾ ਬਚਨ ਹਰ ਨਾਮ ਰਸਿਕ, ਇਹ ਆਪਾਂ ਸੁਣਿਆ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਰਮੇਸ਼ਵਰ ਦੇ ਨਾਮ ਦੇ ਰਸੀਏ ਨੇ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਪਰਮਾਤਮਾ ਦੇ ਗੁਣਾਂ ਦੇ ਗ੍ਰਾਹਕ ਨੇ ਗੁਰੂ ਰਾਮਦਾਸ ਜੀ। ਚਾਹਕ ਤਤ, ਤਤ ਦਾ ਅਰਥ ਲਫਜ਼ੀ ਅਰਥ ਕਰਾਂਗੇ ਪਰਮਾਤਮਾ। ਗੁਰੂ ਰਾਮਦਾਸ ਜੀ ਪਰਮਾਤਮਾ ਦੇ ਚਾਹਵਾਨ ਨੇ, ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੇ ਗਾਹਕ ਨੇ, ਪਰਮੇਸ਼ਵਰ ਦੇ ਚਾਹਵਾਨ ਨੇ। ਹਨ ਰਾ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ, ਅਗਲਾ ਸ਼ਬਦ ਸੀ ਸਮਤ ਸਰੇ। ਸਮਤ ਸਰੇ ਸ਼ਬਦ ਕਮਾਲ ਦਾ ਜੀ, ਉਂਝ ਤਾਂ ਸਾਰੇ ਲਫਜ਼ਾਂ ਦੇ ਕੋਈ ਅੰਤ ਨਹੀਂ। ਇੱਕ ਸ਼ਬਦ ਅਸੀਂ ਵਰਤਨੇ ਆ ਸਮਤ, ਇੱਕ ਸ਼ਬਦ ਦੇ ਸਮਤ। ਸਮਤ ਦਾ ਲਫਜ਼ੀ ਅਰਥ ਹੁੰਦਾ ਬਰਾਬਰ, ਜਾਂ ਆਪਾਂ ਕਹਿੰਦੇ ਸਮਤਲ, ਇਹਦਾ ਅਰਥ ਹੈ ਬਰਾਬਰ ਦੀ ਧਰਤੀ। ਸਮਤ ਸਰੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਪੂਰੀ ਮਾਨਵਤਾ ਲਈ ਇੱਕੋ ਜਿਹਾ ਹੀ ਪਿਆਰ ਰੱਖਦੇ ਨੇ। ਅਗਲਾ ਬਚਨ ਸਮਤ ਸਰੇ ਕਵ ਕਲ, ਇਹਦਾ ਅਰਥ ਹੈ ਕਵੀ ਕਲ ਸਹਾਰ ਜੀ ਇਹ ਬਚਨ ਕਰ ਰਹੇ ਨੇ। ਕਵ ਕਲ ਠਾਕੁਰ ਸ਼ਬਦ ਹੈ ਅਸਲ ਚ ਠਾਕੁਰ, ਕਿਉਂਕਿ ਮੈਂ ਬੋਲਣਾ ਤੇ ਆ ਵਿਚਾਰ ਤਾਂ ਕਰਨੀ ਸੀ,
ਪਤਾ ਨਹੀਂ ਕਿਉਂ ਮੇਰਾ ਉਸ ਘਰ ਨਾਲ ਇੱਕ ਲਗਾਅ ਹੈ। ਗੁਰੂ ਰਾਮਦਾਸ ਜੀ ਸਾਰੀ ਦੁਨੀਆ ਦਾ ਜੀ। ਇੱਥੇ ਸ਼ਬਦ ਦੇ ਠਾਕੁਰ ਲਫਜੀ ਅਰਥ ਕਰਾਂਗੇ ਠਾਕੁਰ, ਠਾਕੁਰ ਦਾ ਅਰਥ ਸਵਾਮੀ। ਕਵ ਕਲ ਠਾਕੁਰ ਹਰਦਾਸ ਤਨੇ, ਠਾਕੁਰ ਹਰਦਾਸ ਇਹਦਾ ਅਰਥ ਹੋ ਗਿਆ ਕਿ ਧੰਨ ਗੁਰੂ ਰਾਮਦਾਸ ਜੀ ਦੇ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ। ਠਾਕੁਰ ਤਨੇ ਦਾ ਲਫਜ਼ੀ ਅਰਥ ਹੁੰਦਾ ਬੇਟਾ, ਇਹਦੇ ਤੋਂ ਸ਼ਬਦ ਬਣਿਆ ਤਨੁਜ, ਠੀਕ ਹੈ। ਕਵ ਕਲ ਠਾਕੁਰ ਹਰਦਾਸ ਤਨੇ, ਇਹਦਾ ਮਤਲਬ ਬਾਬਾ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ। ਹਰਦਾਸ ਤਨੇ ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਅਭਰ ਦਾ ਅਰਥ ਜਿਹੜੇ ਊਣੇ ਨੇ, ਖਾਲੀ ਨੇ। ਹੁਣ ਇਹਦਾ ਅਰਥ ਇੱਕ ਤਾਂ ਬਾਰਮੁਖੀ ਸਰੋਵਰ ਕਰਾਂਗੇ, ਉਹਨਾਂ ਨੇ ਸ਼ਿਵ ਸਿਰਫ ਲਫ਼ ਸਰ ਵਰਤਿਆ ਹੈ ਤੇ ਸੱਚ ਹੈ ਕਿ ਗੁਰੂ ਰਾਮਦਾਸ ਹਰ ਤਰ੍ਹਾਂ ਦੇ ਊਣੇ ਬੰਦੇ ਨੂੰ ਭਰਨ ਵਾਲੇ ਨੇ, ਰਹਿਮਤਾਂ ਕਰਨ ਵਾਲੇ ਨੇ। ਤੇ ਉਹਨਾਂ ਜਿਹੜਾ ਸ਼ਰਧਾ ਦਾ ਬੋਲ ਅਖੀਰ ਲਾ ਕਿਹਾ ਤਾਂ ਮੇਰਾ ਖਿਆਲ ਇਦੋਂ ਅੱਗੇ ਲਫ਼ਜ਼ ਕੋਈ ਨਹੀਂ ਜੀ, ਉਹ ਸ਼ਬਦ ਹੈ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਸ ਬੰਦੇ ਦੇ ਦਿਮਾਗ 'ਚ ਤਰਕ ਦਾ ਕੀੜਾ ਭੱਜਦਾ ਨਾ, ਗੁਰੂ ਜੀ ਕੀ ਨੇ ਕਿਸ ਤਰ੍ਹਾਂ ਨੇ, ਉਹ ਸਿਰਫ ਦੋ ਕੰਮ ਕਰ ਲੈ, ਇੱਕ ਭੱਟਾਂ ਦੇ ਸਵਈਏ ਅਰਥਾਂ ਸਮੇਤ ਪੜ੍ਹ ਲੈ ਤੇ ਦੂਜਾ ਭਾਈ ਨੰਦ ਲਾਲ ਜੀ ਦਾ ਗੰਜਨਾਮਾ ਪੜ੍ਹ ਲੈ, ਉਹਨੂੰ ਪਤਾ ਲੱਗ ਜਾਏਗਾ ਗੁਰੂ ਜੋਤ ਦੀ ਹਸਤੀ ਕੀ ਹੈ। ਕਿਉਂਕਿ ਸਾਡੀ ਸ਼ਰਧਾ ਤਾਂ ਹੀ ਟੁੱਟਦੀ ਹੈ ਜਦੋਂ ਆਪਾਂ ਖੱਬੇ ਸੱਜੇ ਜਾਂਦੇ। ਭੱਟ ਜੀ ਨੇ ਸ਼ਬਦ ਵਰਤਿਆ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਨ ਭਰਨੰ। ਇਹਦੇ ਅਰਥ ਆਪਾਂ ਕਰਾਂਗੇ, ਆਦ ਦਾ ਅਰਥ ਮੁੱਢ। ਕਹਿੰਦੇ ਨੇ ਜਿਹੜਾ ਮੁੱਢ ਤੋਂ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਉਸ ਪਰਮਾਤਮਾ ਦੀ ਦੇਹ ਦਾ ਨਾਮ ਧੰਨ ਗੁਰੂ ਰਾਮਦਾਸ ਹੈ। ਇਦੋਂ ਅਗਲਾ ਸ਼ਬਦ ਆਪਾਂ, ਮੈਂ ਕਿਹਾ ਕਿਹੜਾ ਵਰਤਾਂਗੇ ਜੀ, ਇਹ ਭਾਈ ਸਾਹਿਬ ਪੜ੍ਹ ਕੇ ਗਏ। ਕੱਲ ਆਪਾਂ ਇੱਥੇ ਭਗਤ ਜੀ ਦੇ ਸਲੋਕਾਂ ਦੀ ਵਿਚਾਰ ਕੀਤੀ ਹੈ, ਜਿਹੜੀ ਕੱਲ ਲੜੀ ਸੀ ਉਸੇ ਨੂੰ ਜੋੜ ਕੇ ਅੱਗੇ ਅੱਜ ਅਰਥ ਹੋਣਗੇ। ਆਪ ਕਿਰਪਾ ਕਰੋ, ਆਪ ਜੀ ਦੇ ਸਨਮੁਖ ਸਕਰੀਨ ਦੇ ਉੱਪਰ ਉਹ ਸਲੋਕ ਸਾਰੇ ਆ ਜਾਣੇ ਨੇ। ਜਿਤਨੇ ਆਪ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਇਸ ਵਕਤ ਇੱਥੋਂ ਕੀਰਤਨ ਕਥਾ ਸੁਣ ਔਰ ਦੇਖ ਰਹੇ ਹੋ, ਸੰਗਤ ਜੀ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ।

कल जेड़े शलोक आपां विचारे सन उस लड़ी नू आज नाल जोड़ के अर्थ होंगे। कल शलोक सी कबीर तरवर रूपी राम है, ते मैं कल अर्ज कीती सी ए रूपक बनिया है भगत जी ने, तरवर रूपी राम है, राम जरा सारियां थावां ते रमै परमेश्वर, ओ रुख दी तरह है वृक्ष दी तरह है, फल रूपी बैराग, उस रुख नू जिहड़ा फल लगा है वह है बैराग दा। बैराग दा अर्थ उपरामता दा, संसार विच रहिंदिया होया वासना तो मुक्त होण दा बैराग। अगला बसन च छाया रूपी साध है, परमात्मा रुख दा फल तां बैराग है पर उहदी छां की है। सतगुरु जी दी बाणी च भगत जी ने इत्थे कहा रब दी छां दरअसल उहदे साधु जन ने, उहदी बंदगी करन वाले ने। छाया रूपी साध है कौन, जिन तजिया वाद विवाद, जिन्हें अपने जीवन दे विच वाद विवाद झगड़े बिल्कुल छड्ड दिते, अपने अंदर नूं भी झगड़िया तो एक पासे कर दिता। याद रखियो एक झगड़े ने बाहर दे जिहड़े दृष्टमान दिसदे ने, उह साडे मनुखी शरीर हो सकदे आ, उह दिसदे होए झगड़े ने, पर संगत जी याद रखियो हर बंदे दे अंदर कोई टावा टावा बचे है जिहड़ा ताज बाद विवाद छड्ड गया नहीं। ते रोजाना साडे अपने अंदर दे ख्याल ही झगड़े बनी जांदे, एक मन कोई सोचदा दूजा ख्याल कोई सोचदा। इहदा मतलब वह साध जन जिन्हें अपने थॉट्स अपने फुरनिया ते भी काबू पा लिया है। मैं एक बार अर्ज कीती सी ख्याल बड़ी ताकत रखता है जी, जिन्हों आप मेरा अंग्रेजी थॉट कहिंदे हो, विचार कहने असी फुरना कहने, पुराने लोग एक संकल्प विकल्प कहिंदे सन। सियाने किसी महात्मा बुद्ध दे जीवन सी, उन्हें पत्थर सी जी, चलो छोटी जी कहानी रूप है, उन्होंने अपने भिक्षु नूं पुछया भी आ जिहड़ा पत्थर है इस पत्थर विच बड़ी ताकत है, इहदे तो भी कोई ताकत वाला है? उन्हें कहा जी इहदे तो ताकत वाली लोया है, छैनी, छैनी समझने आपां ना, कि इहदे तो ताकत वाली लोहे दी छैनी है, भावे जिन्ना मर्जी डड है पर जदों हथौड़े दे नाल छैनी नाल इहदे ते वार करांगे ते ये लोया जिहड़ा इस पत्थर दे दो टुकड़े कर सकदा। इहदा मतलब पत्थर तो तकड़ा डाढा बलवान शब्द वरतां लोया है। उन्हां अगला सवाल कीता जी लोहे तो ताकत वाली केड़ी चीज है? उन्हें उत्तर दिता जी अग, क्योंकि अग कोल ताकत है वह लोहे नूं भी ढाल देंदी है। इहदा मतलब पत्थर तो बलवान लोहा है ते लोहे तो बलवान अग है। उन्हां दा चीदा सवाल सी अग तो बलवान की है? कहन लगे अग तो बलवान पानी है, क्योंकि पानी अग नूं बुझा दिंदा है। उन्हां चौथा सवाल कीता भी ये दसो पानी तो बलवान की है? उन्हां पानी तो बलवान हवा, वायु, पवन। क्यों? कदी तुसीं देखियो कि जदों तेज हवावां तूफान दे रूप च आउण उह दरियावां दे मूंह वी मोड़ दिंदियां, क्योंकि हवा च ताकत है वह पानी का रुख भी मोड़ दिंदी है। उन्हें फिर सवाल किया कि मैनू दस तू चार गल्लां कर दित्तियां, पत्थर तो बलवान लोहा, लोहे नू ढालण वाली अग, लोहे तो बलवान, ते अग तो बलवान पानी, ते पानी का मूड़ मोड़न वाली हवा, ते अगली दस दस हवा तो बलवान केड़ा है? उन्हें कहा जी हवा तो बलवान बंदे का संकल्प, इहदा फुरना। देखो शब्द कैसा तुम्हें, हवा तो तेज, इहदा ख्याल, इहदा फुरना। उन्हां कहिंदा मतलब विचार ताकत बहुत है, पर इत्थे उत्ते कहानी मुक गई। मेरे मन च आया गुरु ग्रंथ साहिब इस तो अगे वचन कर दे। उन्होंने चार गल्लां कहियां, पत्थर तो बलवान लोहा, लोहे तो बलवान अग, अग तो बलवान पानी, पानी तो बलवान हवा,
ਹਵਾ ਤੋਂ ਬਲਵਾਨ ਸਾਡਾ ਖਿਆਲ ਥੌਟ ਫੁਰਨਾ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਫੁਰਨੇ ਤੋਂ ਤਾਕਤ ਵਾਲਾ ਗੁਰੂ ਕਾ ਸ਼ਬਦ ਜਿਹੜਾ ਇਸ ਫੁਰਨੇ ਨੂੰ ਕਾਬੂ ਕਰ ਲੈਂਦਾ ਹੈ ਕਿਉਂਕਿ ਮਨ ਸ਼ਬਦ ਤੋਂ ਬਿਨਾਂ ਕਾਬੂ ਨਹੀਂ ਹੁੰਦਾ ਭੁੱਲਾ ਮਨ ਸਮਝ ਹੈ ਗੁਰ ਸ਼ਬਦ ਦੀ ਜਸੋ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਭੱਟ ਜੀ ਦੀ ਜ਼ਬਾਨੀ ਮੈਂ ਆਪ ਨੂੰ ਤਾਂ ਬੇਨਤੀ ਕੀਤੀ ਥੋੜੀ ਜੀ ਵਾਦ ਵਿਵਾਦ ਦਾ ਅਰਥ ਇਕੱਲੇ ਬਾਹਰ ਦੇ ਝਗੜੇ ਨਹੀਂ ਬਾਹਰ ਦੇ ਝਗੜੇ ਕਈ ਵਾਰੀ ਥਾਂ ਬਦਲਣ ਨਾਲ ਮੁੱਕ ਜਾਂਦੇ ਆ ਬੰਦਾ ਨਾ ਦਿਸੇ ਕਹਿੰਦਾ ਵੀ ਖਹਿੜਾ ਛੁੱਟਿਆ ਚੁੱਪ ਕਰਕੇ ਮੁੱਕ ਜਾਂਦੇ ਆ ਸੁਲਾ ਕਰਾਇਆ ਵੀ ਮੁੱਕ ਜਾਂਦੇ ਆ ਪਰ ਜਿਹੜੇ ਅੰਦਰ ਫੁਰਨਿਆਂ ਦੇ ਝਗੜੇ ਨੇ ਨਾ ਇਹ ਥਾਂ ਬਦਲਣ ਨਾਲ ਵੀ ਨਹੀਂ ਮੁੱਕਦੇ ਹੁੰਦੇ ਸੱਚੀ ਦੱਸੋ ਆਪਾਂ ਭਾਰਤ ਤੋਂ ਆ ਗਏ ਹਾਂ ਤੇ ਜਿਹੜੇ ਪਿੱਛੇ ਰਹਿ ਗਏ ਨੇ ਫੁਰਨਿਆਂ ਕਰਕੇ ਤਾਂ ਉਹਨਾਂ ਨਾਲ ਵੀ ਕਈ ਲੜਦੇ ਹੋਣੇ ਅੰਦਰ ਦਾ ਝਗੜਾ ਮਿਟਾ ਦਿੱਤਾ ਜਿਹਨੇ ਇੱਥੇ ਭਗਤ ਜੀ ਨੇ ਕਿਹਾ ਕਿ ਦੇਖੋ ਭਾਈ ਕਿ ਪਰਮਾਤਮਾ ਬ੍ਰਿਕਸ਼ ਹੈ ਉਹਨੂੰ ਫਲ ਬੈਰਾਗ ਦਾ ਲੱਗਾ ਕਹੇ ਉਹਦੀ ਸ਼ਾਨ ਜਿਹੜੀ ਹੈ ਸਾਧੂ ਹੈ ਗੁਰਮੁਖ ਹੈ ਸੰਤ ਹੈ ਪਰ ਕੌਣ ਜਿਹਨੇ ਵਾਦ ਵਿਵਾਦ ਤਿਆਗ ਦਿੱਤਾ ਹੈ ਅੰਦਰ ਦਾ ਝਗੜਾ ਨਿਬੇੜ ਦਿੱਤਾ ਹੁਣ ਅਗਲਾ ਬਚਨ ਸੀ ਇਸ ਰੁੱਖ ਦੇ ਬੀਜ ਨੂੰ ਜਿਹੜਾ ਫਲ ਲੱਗੇਗਾ ਜਾਂ ਉਹ ਕਿਹੜਾ ਬੀਜ ਹੈ ਜਿਹੜਾ ਪੂਰੇ ਦਾ ਪੂਰਾ ਸਾਲ ਕਦੀ ਸੁੱਕੇਗਾ ਉਹ ਫਿਰ ਸਤਿਗੁਰਾਂ ਨੇ ਫਰਮਾਇਆ ਕਬੀਰ ਐਸਾ ਬੀਜ ਬੋਏ ਇਹੋ ਜਿਹਾ ਬੀਜ ਬੋਵੋ ਜਿਹੜਾ 12 ਮਾਸ ਫਲੰਤ ਜਿਹੜਾ 12 ਮਹੀਨੇ ਫਲਦਾ ਮੈਨੂੰ ਅੱਜ ਕਿਸੇ ਪ੍ਰਸ਼ਨ ਕੀਤਾ ਵੀ ਤੁਹਾਂ ਬੀਜ ਤੇ ਦੱਸ ਦਿੱਤਾ ਪਰ ਬੀਜ ਬੀਜਣ ਦੀ ਤੇ ਰੁੱਤ ਹੁੰਦੀ ਹੈ ਬੱਤਰ ਹੁੰਦਾ ਨਾ ਤੇ ਇਹ ਬੀਜ ਬੀਜਣ ਦੀ ਰੁੱਤ ਕਿਹੜੀ ਹੈ ਜਿਹੜਾ ਨਾਮ ਦਾ ਬੀਜ ਬੀਜਣਾ ਹੈ ਇਹਦੀ ਰੁੱਤ ਕਿਹੜੀ ਹੈ ਇਹਦਾ ਪੇਂਡੂ ਸੱਜਣ ਤੇ ਬੜੀ ਗੱਲ ਮੇਰੀ ਸਮਝ ਵੱਤ ਜਿਹਨੂੰ ਕਹਿੰਦੇ ਆ ਬੱਤਰ ਇਹਦੇ ਇਹ ਬੀਜ ਬੀਜਣ ਦਾ ਬੱਤਰ ਦਾ ਵੇਲਾ ਕਿਹੜਾ ਹੈ ਮੈਂ ਕਿਹਾ ਬਾਕੀ ਵੀ ਮੈਂ ਕੱਲ ਜ਼ਿਕਰ ਨਹੀਂ ਕੀਤਾ ਇਹਦਾ ਹੁਣ ਬਾਕੀ ਤੁਸੀਂ ਝੋਨਾ ਲਾਉਂਦੇ ਹੋ ਸਾਡੇ ਉੱਥੇ ਟਾਈਮ ਹੈ ਜੀ ਕਣਕ ਬੀਜਣ ਦਾ ਟਾਈਮ ਹੈ ਹਰ ਇੱਕ ਬੀਜ ਬੀਜਣ ਦਾ ਸਮਾਂ ਪਰਮਾਤਮਾ ਨੇ ਬਣਾ ਕੇ ਰੱਖਿਆ ਰੁੱਤ ਅਨੁਸਾਰ ਪਰ ਉਹਨਾਂ ਦਾ ਸਵਾਲ ਸੀ ਵੀ ਮਨੁੱਖ ਇਹ ਜਿਹੜਾ ਨਾਮ ਦਾ ਬੀਜ ਬੀਜਣਾ ਇਹ ਕਿਹੜੀ ਰੁੱਤ ਹੈ ਤੇ ਮੇਰੇ ਮਨ ਚ ਇੱਕੋ ਆਇਆ ਗੁਰੂ ਰਾਮਦਾਸ ਜੀ ਨੇ ਕਿਹਾ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਪੂਰਾ ਮਨੁੱਖਾ ਜਨਮ ਹੀ ਰੁੱਤੇ ਜਦੋਂ ਮਰਜ਼ੀ ਨਾਮ ਬੀਜਦੇ ਇਹਦਾ ਇੱਕ ਦੋ ਮਹੀਨੇ ਨਹੀਂ ਆਪ ਜੀ ਇੱਕ ਪਾਠ ਕਰਦੇ ਹੋ ਕੱਲ ਮੈਂ ਪ੍ਰਮਾਣ ਲਾਇਆ ਸੀ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਬਜਾਏ ਅਗਲੀ ਤੁਕ ਹੈ ਹੁਣ ਵੱਤੈ ਹੁਣ ਵੱਤਰ ਦਾ ਸਮਾਂ ਹੈ ਮਨੁੱਖਾ ਜਨਮ ਵੱਤਰ ਦਾ ਸਮਾਂ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮੈਂ ਫਿਰ ਬੇਨਤੀ ਕਰਾਂ ਦੁਨੀਆਂ ਦੀ ਕੋਈ ਫਸਲ ਬੀਜੋ ਉਹਦੇ ਵੱਤ ਦਾ ਸਮਾਂ ਹੈ ਪਰ ਪਰਮੇਸ਼ਵਰ ਦੇ ਨਾਮ ਬੀਜਣ ਦਾ ਮਾਂ ਦੇ ਕੁੱਖ ਤੋਂ ਲੈ ਕੇ ਤੇ ਚਿਖਾ ਤੱਕ ਜਾਣ ਤੱਕ ਦਾ ਸਾਰਾ ਸਮਾਂ ਹੀ ਨਾਮ ਬੱਤਰ ਹੈ ਸਤਿਗੁਰੂ ਨੇ ਇੱਥੇ ਬਚਨ ਕੀਤਾ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਅਗਲਾ ਬਚਨ ਸੀਤਲ ਸਾਇਆ ਉਸ ਬੀਜ ਵਿੱਚੋਂ ਜਿਹੜੀ ਸ਼ਾਨ ਨਿਕਲੇਗੀ ਉਹ ਠੰਡ ਹੋਵੇਗੀ ਅੰਦਰ ਦੀ ਸ਼ਾਂਤੀ ਹੋਵੇਗੀ ਤਪੇਗਾ ਨਹੀਂ ਗਹਿਰ ਫਲ ਆਤਮਕ ਅਵਸਥਾ ਦੇ ਗੰਭੀਰਤਾ ਦਾ ਫਲ ਲੱਗੇਗਾ ਪੰਖੀ ਕੇਲ ਕਰੰਤ ਜਿਹੜਾ ਜੀਵ ਆਤਮਾ ਪੰਛੀ ਹੈ ਉਹ ਉਸਦਾ ਆਨੰਦ ਮਾਣੇਗਾ ਅਗਲਾ ਬਚਨ ਸੀ ਜੀ ਕਬੀਰ ਦਾਤਾ ਤਰਵਰ ਇੱਥੇ ਕੱਲ ਆਪਾਂ ਦਾਤਾ ਤਰਵਰ ਦਾ ਅਰਥ ਕੀਤਾ ਸੀ ਬੰਦਗੀ ਕਰਨ ਵਾਲਾ ਸਾਧੂ ਮੈਂ ਕਿਹਾ ਸੀ ਕਈਆਂ ਪਰਮਾਤਮਾ ਅਰਥ ਕੀਤਾ ਕਈਆਂ ਗੁਰੂ ਕੀਤਾ ਦਾਤਾ ਤਰਵਰ ਉਹ ਸੱਚਮੁੱਚ ਦਾਤਾ ਬਣ ਜਾਂਦਾ ਹੈ ਦਇਆ ਫਲ ਉਹਦਾ ਜਿਹੜਾ ਫਲ ਹੈ ਉਹ ਦਇਆ ਹੈ ਉਹ ਹਰ ਅੱਠੇ ਪੈਰ ਦਇਆ 'ਚ ਰਹਿੰਦਾ ਹੈ ਉਪਕਾਰੀ ਜੀਵੰਤ ਉਹ ਦੁਨੀਆਂ ਤੇ ਜਿੰਦਾ ਸਿਰ ਪਰ ਉਪਕਾਰ ਕਰ ਲਏ ਤੇ ਨਾਲ ਪਚਾ ਬਚਨ ਹੈ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫੁਲੰਤ ਕਿ ਆਹ ਜਿਹੜਾ ਪੰਛੀ ਹੈ ਮਨੁੱਖ ਉਸ ਗੁਰਮੁਖ ਦੀ ਸੰਗਤ ਕਰਕੇ ਪਰਦੇਸ਼ ਵੀ ਚੱਲਾ ਹੈ ਮੰਨ ਲਓ ਆਪਾਂ ਹੀ ਸਮਝ ਲਓ ਕਿਸੇ ਰੱਬੰਦਗੀ ਵਾਲੀ ਰੂਹ ਦੀ ਸੰਗਤ ਕੀਤੀ ਹੋਵੇ ਕਿਸੇ ਗੁਰਮੁਖਾਂ ਦੇ ਇਕੱਠ ਵਿੱਚ ਆਤਮਕ ਜੀਵਨ ਮਿਲੇ ਤੇ ਤੁਸੀਂ ਆਪਣੇ ਮੁਲਕ ਤੋਂ ਤੁਰ ਕੇ ਜਦੋਂ ਪਰਦੇਸ਼ ਆਓ ਤੇ ਤੁਰ ਅੰਦਰ ਤੋਂ ਅਸੀਸ ਨਿਕਲੇਗੀ
कि ठंड पाण वालिया गुरमुखा साडी अरदास है तू सदा वास्ते ही फलदार रहे तेरे को जेड़ा आवे नू ठंड पे। एक कल असी विचारिया हुण तीन सलोक अज पढ़े ने जी आप जी अर्थां वल ध्यान दिया जे फिर इहो जिहे साधु की प्राप्ति किवें होवे इहो जिहा गुरमुख जन जिहड़ा जिहनूं दाता तरवर क्या है कबीर साहब कहिंदे ने कबीर साधु संघ प्राप्ति इहो जिही इबादत वाली रूह की जिहड़ी संगत है उहदी प्राप्ति तां हुंदी है लिखिया होए लीलाट इस थोड़े जा पैदे अर्थ करने लिखिया होए तां शब्द सुख है ते लीलाट दा लफ़्ज़ी अर्थ वैसे सी मत्था करने आ ते ए लीलाट शब्द बने है कि जिस दे उत्ते सारे वाल दियां लटां जड़ियां ने लटक दियां होन ए तां शब्द लीलाट बनिया है आपां मत्था कहने इहदा मतलब कि इहो जिहे साधु दी संगत तां मिलेगी जे परमात्मा ने तेरे मत्थे ते लिखिया है मस्तक लिखे तो बिना नहीं लिखिया होए लीलाट मुक्त पदार्थ पाई है ठाक ना अब कटकाट उत्ते लिखा आ रहा जी इहो जिहदी संगत करके मुक्ति दा पदार्थ मिलदा है बंदा अंदरों मुक्त हो जाता है जिउंदे जी मुक्त हुंदा है मुक्त पदार्थ पाई है ठाक ना अब कटकाट ठाक दा लफ़्ज़ी अर्थ हुंदा रोकना ठाक ना अब कटकाट अब कटदार से औखा ते घाटदार ते रस्ता कि जिहड़ा आत्मक जीवन कमाण दा रस्ता बड़ा औखा है जिन्हों गुरु जी ने बाणी च कहा खन्यो तिखी वालो निकी एत मार्ग जाना जा सतगुरु जी ने बचन किते ने कि असल च ये पहाड़ी रस्ते की तरह है सतगुरु कह रहे ने उस रस्ते च कोई रुकावट नहीं आएगी जिस बंदे दे मस्तक लेख अनुसार उन्हू साधु की संगत मिल जाए अखरी अर्थे दे ने जी हुण इहदी थोड़ी आपां कथा जरूर कर लईए। एक सवाल उठदा जी कि मस्तक दे लेख किवें ते सच कह जदों असीं गुरबाणी पढ़ने हाँ इहनूं इस ढंग नाल देखो कि गुरबाणी दा पाठ करदिआं गुरु साहिब कहिंदे ने सेवा भी ओह करदा जिहदे मत्थे दे लेख लिखे आ गुरु कोल भी ओह आके बैठदा जिहदे मत्थे दे लेख लिखे आ ते सतगुरु कहिंदे ने कि असल च परमात्मा की बंदगी भी उ बंदा करता जिदे मत्थे दे लेख लिखे आ हुण ये लेख की ने असी सारे गुरबाणी च पढ़ने इहनूं शब्द भाग वरत्या से संगत जी आप जी बैठे हो आके मैं भी कथा कर रहा कीर्तन होया मत्था टेकद्या सार पहला तो शुकराना यह करना है कि सतगुरु मेरे बड़े भाग चंगे अज मैं सत संगत विच बैठन का समा नसीब होया है इनू पॉजिटिव लैके आप चलीए यह नहीं कि कला मैं आता जदों भी गुरुद्वारा साहब आओ आइए आओ कि आइए आप सारे नाम जपो सिमरन करो सेवा करो सब तो पहला शुकराना यह करना मेरे किन्ने भाग चंगे ने मैं गुरु दरबार विच आया आप जी एक बाठ कर दो वड भागी हर संगत पाव है सतगुरु गुरु ग्रंथ साहब जी माज राग च वड्डियां भागां वाले ने जिन्हां नूं गुरु की संगत नसीब हुंदी है वड भागी हर संगत पाव है अगे है भागहीन भ्रम चोटा खावे वेखो किड्डा प्यारा बचन सतगुरां दा कि वड्डियां भागां वालियां नूं संगत नसीब हुंदी है ते सच्ची मुची ओह बंदे भागहीन ने जिहड़े भटकदे ने ते जन्म मरण च पए ने वड भागी हर संगत पाव है भागहीन भ्रम चोटा खाव है अगे है बिन भागा आप इनू सोचिए तो सही एवें बंदा कल्पी जा मेरे भाग माड़े सतगुरां ते इथों तक बाणी च कह जिहड़ा बंदा मनुखा तन लैके कहिंदा मेरे भाग माड़े चेते रखो एदू बदकिस्मती होर की हो सकती एक पासे असीं पाठ सारे करी जाने जिन्ने कथा बच गई सारे बोलने कि दे बड़ी भागा नाल मिली वडभागी दुलभ दे पाई वडभागी वडभागी क्या है संगत जी रोज पढ़ दियो भई प्राप्त मानुख दे खुरिया गोबिंद मिलन की ए तेरी बरिया वड्डे भागा तो बिना तो दे मिल नहीं सकती जी हुण इस तो अगे बेनती करनी है वडभागी हर संगत पावै भागहीन भ्रम चोटा खावै बिन भागा सत संग न लभै बिन संगत मैल भरीजै जी हुण संगत जा गए
आप जी सेवा कोई भी करो, गुरुद्वारे विच करो, बाहर करो, सतगुरु कहिंदे ने जाके मस्तक भाग से सेवा लाया। जे संगत भागा नाल मिली ते जिहड़े मस्तक दे भाग ने ओही गुरु ने सेवा चलाया है। इस तो अगली बेनती, असीं सतगुरु कोल आके बैठे हाँ ते गुरु अर्जन देव जी का वचन है, कहिंदे सतगुरु भी उन्हां नूं मिलदा है जिन्हां दे धुर दे भाग वाहिगुरु ने लिखे है। आप जी एक पाठ कर दिओ, सब नूं चेते होना जी कि जैसा सतगुर सुनी दा, जिहो जिहा सतगुरु सुनिया सी तैसो ही मैं डीठ। मैं हुण प्रतख पहला सुनिया सी, हुण देख लिया, विछड़िया मेले प्रभु हर दरगाह का बसीट। इहदा अर्थ कि सतगुरु परमात्मा दी दरगाह दा बसीट दर्थे वकील है। हर नामो मंत्र दृढ़ाएं दा, सतगुरु परमात्मा दे नाम दा मंत्र दृढ़ कराते ने। कट्टे होमे रोग, हुण अगली तो की है, नानक सतगुर तिना मिलाया जिना धुरे पया संजोग। हुण अगली बेनती जी, ये भागां दा कर्मां दा सिस्टम की है? सारी गुरबाणी कर्म नूं मानती है जी। पिछले दिन ही मैं एक अर्ज कीती सी, एक शब्द है कर्मवादी, एक शब्द है कृपावादी। सनातन मत तकरीबन कर्मवादी फिलासफी है जी, जो कर्म किया भुगतना पैना है, जो बीजा वढ़ना पैना, कोई शक नहीं। आप रोज ये पढ़ने कि आपे बीज आपे ही खाओ, आप पाठ करने हैं जे हा बीजा सो लुणा कर्मा संदरा खेत। थोड़ी जी आप जी बेनती तवज्जो दे के सुनियो, जो बीज रहे खा दद्दा दोष ना दऊं किसे दोष कर्मा आपने, जो मैं किया सो मैं पाया, दोष ना दीजे अवर जना। कर्म कर बैठी हाँ कि हर कर्म भोगना पएगा, कोई शक नहीं। अज मैं कुछ बेनतियां करनिया, कर्म बड़ी बड़ी ताकत है जी, जे को जा कर्म किते ने मैं भोगांगा। पर जे परमात्मा की कृपा हो जाए कि बंदे नू मरण तो पहला सत संगत नसीब हो जाए, अंदर पश्चाताप करके गुरु की बाणी नाल जुड़ जाए, कृपा विच इन्नी वड्डी ताकत है, करोड़ां जन्मां दे कर्म खत्म कर दिंदी है। कृपा वड्डी है, याद रखियो, फिर कर्म वड्डा नहीं। इसे करके सतगुरां ने बाणी विच एक शब्द वरत्या है, तुसी सारे पढ़दे हो, कृपा करो दीन के दाते। अगला शब्द यह नहीं कह मेरे औगुण ना विचारो, दो शब्द कह गुण ते औगुण, क्योंकि जे मैं गिनती करांगा मेरे च आ गुण ने आ गुण ने, जदों तकड़ी च गुण पा के तोलांगा ते औगुण भी ते सामने आने ना। यह तो हो ही नहीं सकता जी, मैं गुणा की गल करी जा औगुण इग्नोर हो जाए। गुरु साहब ने कहा नहीं, कृपा विच ना गुण देखे जाते ने ना औगुण देखे जाते हैं, सुधा अपनी ओदी मेहर है। कृपा करो दीन के दाते, मेरा गुण अवगुण ना विचारो कोई, माटी का क्या धोपा स्वामी मानस की गाते ही। थोड़ी जी होर एक बेनती करना, जरा कर्म का सिस्टम है जी, तकरीबन असीं नूं तीन किस्सियां च वंडने आ। पुराने शास्त्रकार भी यह कहिंदे सन, एक कर्म है प्रेजेंट वे जरा कर रहे हैं, इनू पुराने शब्द वरत्या किरियामान कर्म। किरियामान कर्म दा अर्थ है वर्तमान च जो हो रहा है। हर किरियामान कर्म जिहड़ा इहदी दूजा लफ्ज़ इहदे लई संचित कर्म, जो प्रेजेंट विच करांगे वह पास्ट भी जमा हो जा रहा है। इस तरह है ना जी, हुण वर्तमान जिहड़ा आपां हुण घरों चल के आए वह जिहड़ा प्रेजेंट सी हुण पास्ट हो चुका है, पर समां निकल गया, कर्म नहीं खत्म होना। जिहड़ा किरियामान कर्म है यह साडा जिहड़ा संचित कर्म बनता है, यह इकट्ठा हो जाता है। तो चंगे कर्म किते किरियामान किते होण ते संगत जी, भावें माड़े बंदा भी कर्म करता है, किते संचित कर्मां विच किते चंगा कर्म आ जाए फिर वह परालब्ध बन के बंदे की जिंदगी नूं बदल देंदी है। फिर इहनूं थोड़ा जिहा मेरी बेनती नूं दुबारा मैं आप नूं करां, मैं एक उदाहरण देना हुंदा। आप जी जॉब कर दे, काम कर रहे, वो प्रेजेंट है ना जी, हफ्ते बाद हर रोज उसके पैसे कट्ठे हो रहे, वो किरियामान है। हफ्ते बाद चेक मिले जा महीने बाद तनखा मिले, वो किरियामान महीने बाद संचित हो गया।
ਉਸ ਸੰਚਿਤ ਪੈਸੇ ਨੂੰ ਆਪ ਜੀ ਨੇ ਬੈਂਕ ਚ ਰੱਖ ਦਿੱਤਾ ਤੇ ਉਹ ਵਰਥ ਥੋੜਾ ਗਿਆ। 2 ਸਾਲ ਬਾਅਦ ਲੋੜ ਪੈ ਗਈ ਤੇ ਯਾਦ ਰੱਖਿਓ ਜਿਹੜਾ ਕਿਰਿਆ ਮਾਨ ਹੋ ਕੇ ਸੰਚਿਤ ਹੋਇਆ ਸੀ ਉਹ ਸੰਚਿਤ ਫਿਰ ਪਰਾਲਬਧ ਬਣ ਕੇ ਸਾਡਾ ਭਲਾ ਕਰਨ ਲੱਗ ਪੈਂਦਾ ਹੈ। ਇਹ ਦੁਨਿਆਵੀ ਜੀ ਉਦਾਹਰਣ ਹੈ। ਸਤਿਗੁਰਾਂ ਨੇ ਬਾਣੀ ਚ ਬਖਸ਼ਿਸ਼ ਕੀਤੀ ਕਿ ਅਸਲ ਚ ਕਈ ਵਾਰੀ ਗੁਰਮੁਖੋ ਯਾਦ ਰੱਖਿਓ ਮੰਦਾ ਕਰਮ ਸਾਹਮਣੇ ਆ ਜਾਏ ਤੇ ਬੰਦੇ ਦੀ ਤਬਾਹੀ ਹੋ ਜਾਂਦੀ ਹੈ, ਚੰਗਾ ਕਰਮ ਕਿਤੇ ਸਾਹਮਣੇ ਰੱਬ ਲੈ ਆਵੇ ਸਮਾਂ ਬਣੇ ਤੇ ਸੱਚੀ ਮੁੱਚੀ ਡੁੱਬਦੇ ਬੰਦੇ ਵੀ ਤਰ ਜਾਂਦੇ ਆ। ਇੱਕ ਸਾਖੀ ਅਸੀਂ ਸਾਰੇ ਸੁਣਾਉਂਦੇ ਹਾਂ ਜੀ ਕਰਮਾਂ ਦੇ ਸੰਬੰਧ ਵਿੱਚ। ਮੈਂ ਸਿਰਫ ਬੇਨਤੀ ਕਰਨੀ ਭਾਗ ਇੱਥੇ ਭਗਤ ਜੀ ਨੇ ਕਿਹਾ ਇਹੋ ਜਿਹਾ ਸਾਧੂ ਦੀ ਪ੍ਰਾਪਤੀ ਸੰਗਤ ਭਾਗਾਂ ਨਾਲ ਹੁੰਦੀ ਹੈ। ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ, ਸ਼ਬਦ ਸਤਿਗੁਰਾਂ ਨੇ ਵਰਤਿਆ, ਸਾਧੂ ਦੀ ਸੰਗਤ ਪੂਰੇ ਗੁਰੂ। ਆਪ ਇੱਕ ਵਚਨ ਪੜ੍ਹਨੇ, ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਸੁਣੋ, ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਅੰਕੁਰ ਸਮਝਦੇ ਨਾ ਆਪਾਂ, ਆ ਜਿਹੜਾ ਅੰਗੂਰ ਨਿਕਲਦਾ, ਜਿਹੜਾ ਅਸੀਂ ਬੀਜ ਤੋਂ ਨਿਕਲਦਾ ਅੰਗੂਰ, ਬੀਜ ਕਿੰਨੀ ਦੇਰ ਦਾ ਪਿਆ ਪਰ ਅੰਕੁਰ ਨਹੀਂ ਸੀ ਅਜੇ ਬਣਿਆ। ਇਹਨੂੰ ਥੋੜ੍ਹਾ ਜਿਹਾ ਹੋਰ ਮੈਂ ਆਪਣੇ ਮਨ ਨੂੰ ਸਮਝਾਉਣ ਲਈ ਕਹਿ ਰਿਹਾ ਜੀ। ਸਾਡੇ ਨਾ ਜੀ ਜਦੋਂ ਆਪਾਂ ਕਣਕ ਵੱਢ ਲੈਂਦੇ ਸਾਂ ਤੇ ਕਈ ਵਾਰੀ ਦਾਣੇ ਜਿਹੜੇ ਕਣਕ ਦੇ ਸਨ ਉਹ ਥੱਲੇ ਡਿੱਗ ਪੈਂਦੇ ਸਨ ਸਿੱਟੇ, ਆਪ ਜੀ ਨੇ ਦੇਖਿਆ ਹੋਣਾ। ਉਦੋਂ ਬਾਅਦ ਝੋਨਾ ਵੀ ਲਾ ਦੇਣਾ, ਝੋਨਾ ਵੱਢਣਾ, ਤੇ ਜਦੋਂ ਝੋਨਾ ਵੱਢ ਕੇ ਕਣਕ ਬੀਜਣ ਦਾ ਵੇਲਾ ਹੁੰਦਾ ਸੀ, ਜਿਹੜਾ 6 ਮਹੀਨੇ ਪਹਿਲਾਂ ਸਿੱਟੇ ਚੋਂ ਦਾਣਾ ਡਿੱਗਾ ਨਾ ਉਹ ਅੰਕੁਰ ਬਣ ਕੇ ਬਾਹਰ ਆ ਜਾਂਦਾ ਸੀ। ਇਹਦਾ ਮਤਲਬ 6 ਮਹੀਨੇ ਚੋਂ ਗਲਿਆ ਨਹੀਂ, ਝੋਨੇ ਚ ਪਾਣੀ ਲੱਗਦਾ ਰਿਹਾ, ਉਹ ਦਾਣਾ ਫਿਰ ਫੁੱਟ ਕੇ ਬਾਹਰ ਆ ਗਿਆ। ਬਸ ਇਹੋ ਸਮਝੋ ਜ਼ਿੰਦਗੀ ਚ ਕੀਤਾ ਹੋਇਆ ਕੋਈ ਚੰਗਾ ਕੰਮ ਇਹੋ ਜਿਹਾ ਸਾਹਮਣੇ ਆ ਜਾਂਦਾ, ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦਿੰਦਾ, ਵੈਸੇ ਇਹ ਘਟਨਾ ਹੈ ਆਪਣਾ ਬੁੱਧ ਗਿਆ ਦੇ ਨੇੜੇ ਹੈ ਰਾਜਗੀਰ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਜੀ। ਪੁਰਾਤਨ ਜਨਮ ਸਾਖੀ ਨੇ ਦੋਨੋਂ ਸਾਖੀਆਂ ਇਕੱਠੀਆਂ ਰੱਖੀਆਂ, ਸ਼ਾਇਦ ਆਪਨੇ ਸੁਣੀਆਂ ਵੀ ਹੋਣ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੇ, ਤੇ ਉੱਥੇ ਇੱਕ ਬੱਚਾ ਹੈ, ਉਹਦਾ ਨਾਮ ਨਹੀਂ ਦਿੱਤਾ, ਸਿਰਫ ਇਤਿਹਾਸ ਨੇ ਇੱਕੋ ਸ਼ਬਦ ਲਿਖਿਆ ਪਾਲੀ, ਪਾਲੀ ਮੱਝਾਂ ਨੂੰ ਪਾਲਣ ਵਾਲਾ। ਤੇ ਵਕਤ ਹੈ ਸਿਆਲ ਦੇ ਦਿਨ ਲੰਘਦੇ ਪਏ ਨੇ ਤੇ ਉਹ ਚਣਿਆਂ ਦੀ ਛੋਲਿਆਂ ਦੀ ਖੇਤ ਦੀ ਰਾਖੀ ਬੈਠਾ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਭੁੱਖ ਲੱਗੀ ਹੈ, ਆਪਾਂ ਕੋਈ ਛਕ ਲਈਏ। ਤੇ ਨਾਲ ਕਹਿੰਦੇ ਨੇ ਮਹਾਰਾਜ ਜੀ ਉਹ ਦੇਖੋ ਬੱਚਾ, ਛੋਟਾ ਜਿਹਾ ਬੱਚਾ, ਉਹ ਖੋਲਾ ਭੁੰਨਦਾ ਪਿਆ ਹੈ। ਤੇ ਖੋਲਾ ਜਿੰਨਾ ਖਾਧੀਆਂ ਹੋਣੀਆਂ ਪਤਾ ਹੋਣਾ, ਖਾਧੀਆਂ ਖੋਲਾ ਨਾ ਜੀ, ਕਿਉਂਕਿ ਇਹ ਇਤਿਹਾਸ ਹੋ ਹੀ ਰਹਿਣਾ। ਆਪ ਨੂੰ ਪਤਾ ਸੀ ਅੱਧੇ ਕੱਚੇ ਅੱਧੇ ਪੱਕੇ ਛੋਲੇ ਪੱਟਦੇ ਸਾਂ ਤੇ ਸਮੇਤ ਉਹਦੇ ਜੜ੍ਹਾਂ ਦੇ ਸਮੇਤ ਪੂਰਾ ਪੇਡਾ ਅੱਗ ਬਾਲ ਕੇ ਉਹਦੇ ਵਿੱਚ ਉਹਨੂੰ ਭੁੰਨਦੇ ਸਾਂ। ਭੱਠੀ ਚ ਨਹੀਂ ਭੁੰਨੇ ਜਾਂਦੀਆਂ ਹੋਲਾਂ, ਹੁਣ ਅੱਗ ਨਾਲ ਭੁੱਜਦੀਆਂ ਸਨ, ਅੱਧੀਆਂ ਕੱਚੀਆਂ ਅੱਧੀਆਂ ਪੱਕਾਂ ਰਹਿੰਦੀਆਂ ਸਨ ਤੇ ਜਿਹਨਾਂ ਆਪਾਂ ਖਾਧੀਆਂ ਆਪਾਂ ਪਤਾ ਹੈ ਸਾਰਾ ਮੂੰਹ ਜਿਹੜਾ ਸੀ ਕਾਲਖ ਨਾਲ ਭਰ ਜਾਂਦਾ ਸੀ ਕਿਉਂਕਿ ਉਹ ਤੁਆਖੀਆਂ ਹੁੰਦੀਆਂ ਸਨ। ਉਹ ਬੱਚਾ ਖੋਲਾਂ ਭੁੱਲ ਰਿਹਾ ਹੈ ਛੋਲਿਆਂ ਦੀਆਂ ਤੇ ਗੁਰੂ ਸਾਹਿਬ ਚਲੇ ਗਏ। ਭਾਈ ਮਰਦਾਨਾ ਜੀ ਨੇ ਕਿਹਾ ਵੀ ਸਾਨੂੰ ਭੁੱਖ ਲੱਗੀ ਹੈ, ਉਹਦੇ ਭਾਗ ਚੰਗੇ। ਕਹਿਣ ਲੱਗਾ ਜੀ ਮੈਂ ਦੇਖੋ ਹੋਲਾ ਭੁੰਨੀਆਂ, ਉਹਨੇ ਉਸੇ ਤਰ੍ਹਾਂ ਅੱਧਾ ਭੁੱਜਿਆ ਹੋਇਆ ਜਿਹੜਾ ਪੇਡਾ ਸੀ ਹੋਲਾਂ ਇਕੱਠੀਆਂ ਕਰਕੇ ਮੇਰੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੀਆਂ। ਮਹਾਰਾਜ ਜੀ ਨੇ ਉਹ ਸ਼ਕਲ ਲੱਗ ਪਏ ਤੇ ਇੱਕੋ ਦਮ ਬੱਚਾ ਜਾਣ ਲੱਗਾ। ਹੁਣ ਇਹ ਤੇ ਇਤਿਹਾਸਕਾਰ 2 ਗੱਲਾਂ ਕਹਿੰਦੇ ਨੇ, ਕੁਝ ਕਹਿੰਦੇ ਚਲਾ ਗਿਆ, ਕੁਝ ਕਹਿੰਦੇ ਰੁਕ ਗਿਆ। ਹਜ਼ੂਰ ਨੇ ਕਿਹਾ ਤੂੰ ਹੋਲਾ ਲਿਆਂਦੀਆਂ ਚੱਲਾ ਕਿੱਥੇ ਹੈ? ਕਹਿੰਦਾ ਜੀ ਮੈਨੂੰ ਇੰਝ ਪ੍ਰਤੀਤ ਹੁੰਦਾ ਤੁਹਾਨੂੰ ਭੁੱਖ ਲੱਗੀ, ਤੁਸੀਂ ਬੈਠੋ, ਮੈਂ ਘਰੋਂ ਹੁਣੇ ਪ੍ਰਸ਼ਾਦਾ ਪਾਣੀ ਤਿਆਰ ਕਰਾ ਕੇ ਲਿਆਉਂਦਾ। ਹੁਣ ਭਾਗ ਹੀ ਨਾ ਉਹਨੇ ਕਿਸੇ ਦੀ ਸੰਗਤ ਕੀਤੀ, ਦੇਖੋ ਬੱਚਾ ਹੈ ਉਹਨੂੰ ਕੋਈ ਪਤਾ ਨਹੀਂ। ਕਹਿੰਦਾ ਜੀ ਮੈਂ ਘਰ ਗਿਆ ਤੇ ਆਇਆ, ਮੈਂ ਹੁਣੇ ਪ੍ਰਸ਼ਾਦ ਪਾਣੀ ਤਿਆਰ ਕਰਾਉਣਾ ਤੇ ਸਤਿਗੁਰਾਂ ਨੇ ਪਤਾ ਹੀ ਕੀਤਾ। ਉਸ ਛੋਟੇ ਜਿਹੇ ਬੱਚੇ ਨੂੰ ਆਪਣੇ ਗਲੇ ਨਾਲ ਲਾ ਕੇ ਕਹਿਣ ਲੱਗੇ ਵਾਹ ਪੁੱਤਰਾ, ਜਿਹੋ ਜਿਹਾ ਰੱਬ ਨੇ ਤੈਨੂੰ ਦਿਲ ਦਿੱਤਾ ਭੁੱਖ ਸਾਨੂੰ ਕੋਈ ਨਹੀਂ, ਪਰ ਆਉਣ ਵਾਲੇ ਦਿਨਾਂ ਵੀ ਤੂੰ ਸੁਲਤਾਨ ਹੋਵੇਂਗਾ। ਉੱਥੇ ਲਿਖਿਆ ਪਾਲੀ ਨੂੰ ਪਾਤਸ਼ਾਹੀ ਦਿੱਤੀ, ਜਿਹੜਾ ਡੰਗਰ ਚਾਰਨ ਵਾਲਾ ਉਹਨੂੰ ਬਾਦਸ਼ਾਹੀ ਦਿੱਤੀ। ਪੁੱਤਰਾ ਯਾਦ ਰੱਖਿਓ ਇੱਕ ਫੁਰਨਾ ਹੀ ਬਣਾਇਆ ਨਾ ਉਹਨੇ, ਉਹ ਕੋਈ ਰੋਟੀ ਲੈਣ ਨਹੀਂ ਚਲਾ ਗਿਆ। ਮੈਂ ਭਾਈ ਸਾਹਿਬ ਜੀ ਨੂੰ
ਪੜ੍ਹਨਾ ਹੁੰਦਾ ਭਾਈ ਗੁਰਦਾਸ ਸਾਹਿਬ ਜੀ ਨੂੰ। ਇਸ ਕਰਕੇ ਮੈਂ ਕਹਿੰਦਾ ਹੁੰਦਾ ਸੰਗਤ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦਾ ਪਾਠ ਜ਼ਰੂਰ ਕਰਿਆ ਕਰੋ ਲੜੀ ਵਾਰ। ਉਹ ਸਾਨੂੰ ਦੱਸਦੇ ਨੇ ਸਿੱਖੀ ਕੀ ਹੈ। ਭਾਈ ਸਾਹਿਬ ਤਾਂ ਕਹਿੰਦੇ ਨੇ ਕੁਛ ਵੀ ਨਹੀਂ ਕਰਨ ਯੋਗਾ ਨਾ, ਅਤੇ ਘੱਟੋ ਘੱਟ ਆਪਣੇ ਚਿੱਤ ਦੇ ਵਿੱਚ ਚੰਗੇ ਫੁਰਨੇ ਬਣਾਉਣ ਲੱਗ ਪਓ। ਮੈਂ ਸਤਿਗੁਰੂ ਤੇਰੀ ਸੇਵਾ ਕਰਾਂ, ਮੈਂ ਤੇਰਾ ਨਾਮ ਜਪਾਂ, ਮੇਰੇ 'ਤੇ ਮਿਹਰ ਕਰ। ਕਹਿਣ ਲੱਗੇ ਤੇਰਾ ਫੁਰਨਾ ਵੀ ਤੇਰੇ ਵਾਸਤੇ ਬਖਸ਼ਿਸ਼ ਕਰਦਾ ਹੈਗਾ, ਖਿਆਲ 'ਚ ਨਹੀਂ ਤਾਕਤ। ਉਹਨੇ ਸਿਰਫ ਫੁਰਨੇ ਬਣਾਇਆ, ਮੈਂ ਲੈ ਕੇ ਆਉਂਦਾ। ਹਜ਼ੂਰ ਨੇ ਕਿਹਾ ਵਾਹ ਪੁੱਤਰਾ, ਤੂੰ ਰਾਜ ਕਰੇਗਾ। ਉੱਥੋਂ ਦੀ ਘਟਨਾ ਹੈ। ਅਸਲ 'ਚ ਅਸੀਂ ਕਰਤਾਰਪੁਰ ਨਾਲ ਸੁਣਾਉਂਦੇ ਰਹੇ, ਅੱਜ ਮੈਂ ਸਾਰੀ ਪੁਰਾਤਨ ਜਿਹੜੇ ਗ੍ਰੰਥ ਦੇਖੇ, ਇਹ ਘਟਨਾ ਰਾਜਗੀਰ ਦੀ ਹੈ। ਉੱਥੇ ਸਤਿਗੁਰੂ ਚੁਮਾਸਾ ਆ ਗਿਆ ਜੀ, ਮੀਂਹ ਦੇ ਦਿਨ ਹੋ ਗਏ, ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਆਪਾਂ ਕੁਝ ਦਿਨ ਇੱਥੇ ਰੁਕ ਜਾਈਏ। ਹਜ਼ੂਰ ਨੇ ਕਿਹਾ ਹਾਂ। ਮੀਂਹ ਦੇ ਦਿਨ ਸਨ ਅਤੇ ਦੋਨੋਂ ਜਿਹੜੇ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਨ ਹੁੰਦਾ ਹੈ, ਨੇੜੇ ਨੇੜੇ ਦੀ ਪ੍ਰਾਣੀ ਆਉਣ ਲੱਗ ਪਏ। ਅਤੇ ਕੀਰਤਨ ਇੱਕ ਰੱਬ ਦੀ ਏਡੀ ਵੱਡੀ ਦਾਤ ਹੈ ਜੀ। ਇਹ ਸਤ ਸੰਗਤ ਜੀ ਖੁਸ਼ਕਿਸਮਤਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਕੀਰਤਨ ਦਿੱਤਾ ਹੈ। ਬਾਬਾ ਜੀ ਨੇ ਸਿਰਫ ਗਾਇਆ ਹੈ, ਗਾ ਗਾ ਕੇ ਦੁਨੀਆ ਪਲਟ ਦਿੱਤੀ ਨਾ। ਸਤਿਗੁਰੂ ਕੀਰਤਨ ਕਰਦੇ ਨੇ। ਇੱਕ ਸੱਜਣ ਰੋਜ਼ ਆਉਂਦਾ ਹੈ, ਉਹ ਮਹਾਰਾਜ ਜੀ ਦੇ ਕੋਲ ਕੀਰਤਨ ਸੁਣਦਾ, ਥੋੜ੍ਹੀ ਬਹੁਤੀ ਸੇਵਾ ਕਰਦਾ, ਚਲਾ ਜਾਂਦਾ। ਉਹਦੇ ਪਿੰਡ 'ਚੋਂ ਇੱਕ ਬੰਦਾ ਹੋਰ ਆਉਂਦਾ, ਕਰਮ ਦੇਖੋ ਕੀ ਹੈ, ਉਹ ਆਉਂਦਾ। ਉਹ ਘਰੋਂ ਆਉਂਦਾ ਵੀ ਚਲੋ ਚੱਲੀਏ, ਮੈਂ ਚੱਲਾਂ। ਉੱਥੇ ਇੱਕ ਸਾਧੂ ਆਏ ਨੇ, ਸੰਤ ਆਏ ਨੇ, ਬਹੁਤ ਸੋਹਣਾ ਕੀਰਤਨ ਕਰਦੇ ਨੇ, ਠੰਡ ਪੈਂਦੀ ਹੈ, ਸਕੂਨ ਮਿਲਦਾ। ਉਹ ਬੰਦਾ ਪੈਸੇ ਵਾਲਾ ਹੈ, ਮੱਤ ਮਾਰੀ ਗਈ। ਉਹ ਬੰਦਾ ਵੇਸ਼ਵਾ ਦੇ ਘਰ 'ਚ ਜਾਂਦਾ। ਚਲੋ ਜਨਮ ਸਾਖੀ ਤੇ ਲਫ਼ਜ਼ ਹੋਰ ਤਰ੍ਹਾਂ ਵਰਤਿਆ, ਮੈਂ ਸੰਗਤ 'ਚ ਨਹੀਂ ਵਰਤਾਂਗਾ। ਉਹ ਰੋਜ਼ ਉੱਥੇ ਜਾਂਦਾ। ਜਿਹੜਾ ਸੰਗਤ ਵਿੱਚ ਆਉਂਦਾ ਅੱਜ ਘਰੋਂ ਚੱਲੇ, ਉਹ ਕਹਿੰਦਾ ਮੇਰੇ ਨਾਲ ਇੱਕ ਵਾਰੀ ਚੱਲ ਤੇ ਸਹੀ। ਕਹਿੰਦਾ ਨਹੀਂ, ਵੇਖ ਮੈਂ ਸੁੱਖ ਮਾਨਣਾ ਇੰਦਰੀਆਂ ਦਾ, ਤੂੰ ਉੱਥੇ ਜਾ ਕੇ ਸੇਵਾ ਕਰਨਾ। ਉਸ ਦੇ ਮੂੰਹ 'ਚੋਂ ਨਿਕਲ ਗਿਆ ਵੀ ਜੇ ਮੈਂ ਵਾਪਸ ਪਹਿਲਾਂ ਆ ਗਿਆ, ਤੂੰ ਇਸ ਜਗ੍ਹਾ 'ਤੇ ਬੈਠ ਕੇ ਇੰਤਜ਼ਾਰ ਕਰੀ, ਅਤੇ ਜੇ ਤੂੰ ਪਹਿਲਾਂ ਆ ਗਿਆ ਵੇਸ਼ਵਾ ਦੇ ਵਾੜੇ 'ਚੋਂ, ਤਾਂ ਤੂੰ ਇੰਤਜ਼ਾਰ ਕਰੀ, ਅਤੇ ਜੋ ਕੁਝ ਦੋਨਾਂ ਨੂੰ ਮਿਲੇਗਾ ਆਪਾਂ ਉਹ ਸਾਂਝਾ ਕਰਾਂਗੇ, ਫਿਰ ਦੇਖਾਂਗੇ ਮੈਂ ਫਾਇਦੇ ਵਿੱਚ ਕਿ ਤੂੰ ਫਾਇਦੇ ਵਿੱਚ। ਇਹ ਸਾਰੇ ਸੁਣਨੀ ਸੱਚ ਹੈ। ਜਿਹੜਾ ਸੇਵਾ ਕਰਦਾ ਪਿਆ ਸੀ, ਉਦਣ ਰਸਤੇ 'ਚ ਆਉਂਦਿਆਂ ਉਹਦੇ ਪੈਰ 'ਚ ਵੱਡਾ ਕਿੱਕਰ ਦਾ ਕੰਡਾ ਚੁੱਭ ਗਿਆ। ਜਿਹੜਾ ਬੰਦਾ ਵੇਸ਼ਵਾ ਦੇ ਦਰ 'ਤੇ ਜਾਂਦਾ ਸੀ, ਅੱਜ ਵੈਸ਼ਿਆ ਨੇ ਮਿਲੀ, ਉਹ ਰਸਤੇ 'ਚ ਆਇਆ, ਪੈਰ ਨਾਲ ਠੁੱਡਾ ਮਾਰਿਆ, ਉਹਨੇ ਮਿੱਟੀ ਜਿਹੜੀ ਹੈ ਉੱਥੋਂ ਵਿੱਚ ਕਹਿੰਦੇ ਨੇ ਮਿੱਟੀ ਪੱਟੀ, ਉਹਦੇ ਥੱਲੇ ਸੋਨੇ ਦੀ ਮੋਹਰ ਸੀ। ਵੈਸੇ ਜਨਮ ਸਾਖੀ ਹੋਰ ਢੰਗ ਨਾਲ ਦੱਸਦੀ ਕਿ ਉਹਨੇ ਸੋਨੇ ਦੀ ਮੋਹਰ ਲੈ ਲਈ, ਅਤੇ ਜਿੱਥੇ ਉਹ ਸੱਜਣ ਬੈਠਾ ਸੀ ਉਹਨੂੰ ਰਸਤੇ ਜਿਹਨੂੰ ਕੰਡਾ ਚੁੱਭਿਆ, ਬਾਬਾ ਜੀ ਤੋਂ ਵਾਪਸ ਜਾਂਦਿਆਂ ਉਹਨੇ ਇੱਕ ਜੁੱਤੀ ਪਾਈ, ਇੱਕ ਜੁੱਤੀ ਖਾਤ 'ਚ ਪਕੜੀ, ਕਿਉਂਕਿ ਕੰਡਾ ਜਿਹੜਾ ਸੀ ਉਹ ਅੰਦਰ ਸੀ। ਉਹਨੇ ਫਿਰ ਪਹੁੰਚ ਕੇ ਕਿਹਾ ਵੀ ਤੈਨੂੰ ਕੀ ਮਿਲਿਆ? ਕਹਿੰਦਾ ਵੈਸ਼ਿਆ ਤਾਂ ਨਹੀਂ ਸੀ ਹੈਗੀ, ਪਰ ਆ ਦੇਖ ਮੈਨੂੰ ਸੋਨੇ ਦੀ ਮੋਹਰ ਮਿਲੀ ਠੁੱਡਾ ਮਾਰਿਆ ਤੇ। ਉਹਨੇ ਕਿਹਾ ਤੈਨੂੰ, ਤੂੰ ਜੁੱਤੀ ਕੋ ਪਕੜੀ ਬੈਠਾ? ਕਹਿੰਦਾ ਮੈਨੂੰ ਸੂਲ ਚੁੱਭ ਗਈ ਹੈ। ਕਹਿੰਦਾ ਹੁਣ ਦੱਸ ਮੇਰੇ ਭਾਗ ਚੰਗੇ ਕਿ ਤੇਰੇ? ਦ੍ਰਿਸ਼ਟਮਾਨ 'ਚ ਬੰਦਾ ਇਸ ਤਰ੍ਹਾਂ ਗਿਣਤੀ ਮਿਣਤੀ ਕਰਦਾ ਨਾ ਜਦੋਂ, ਉਹ ਬੜੀ ਸ਼ਰਧਾ ਵਾਲਾ ਸੀ। ਕਹਿੰਦਾ ਮੈਨੂੰ ਇੰਝ ਲੱਗਦਾ ਮੈਂ ਜੇ ਫਾਇਦੇ 'ਚ ਹਾਂ ਜਿਹਨੂੰ ਸੂਲ ਚੁੱਭੀ, ਪਰ ਕਹਿੰਦਾ ਇਹਦਾ ਨਿਰਣਾ ਮੈਂ ਨਹੀਂ ਕਰ ਸਕਦਾ, ਬਾਬਾ ਜੀ ਕੋਲ ਚੱਲ ਗਏ। ਜਦੋਂ ਸਤਿਗੁਰੂ ਕੋਲ ਆਏ ਤੇ ਮਹਾਰਾਜ ਜੀ ਨੂੰ ਉਹਨੇ ਇੱਕ ਹੱਥ 'ਤੇ ਜੋੜਾ ਪਕੜਿਆ, ਇੱਕ ਜੁੱਤੀ ਪੈਰਾਂ 'ਚ ਪਾਈ। ਸਤਿਗੁਰੂ ਨੂੰ ਪੁੱਛਦਾ, ਮਹਾਰਾਜ ਜੀ ਅਸੀਂ ਦੋਨੋਂ ਇਕੱਠੇ ਆਉਂਦੇ ਹਾਂ, ਇਹ ਸੱਚਮੁੱਚ ਦੱਸ ਦਿੰਦਾ ਵੀ ਮੈਂ ਮਾੜੇ ਰਸਤੇ 'ਤੇ ਚੱਲਾਂ, ਮਾੜੇ ਕਰਮ ਲਈ ਚੱਲਾਂ, ਵਿਚਾਰ ਲਈ ਮੈਂ ਤੁਹਾਡੇ ਕੋਲ ਸੰਗਤ 'ਚ ਆਉਂਦਾ, ਪਰ ਮੈਨੂੰ ਅੱਜ ਰਾਹ 'ਚ ਜਾਂਦਿਆਂ ਸੂਲ ਚੁੱਭੀ, ਇਹਨੂੰ ਮਹਾਰਾਜ ਜੀ ਸੋਨੇ ਦੀ ਮੋਹਰ ਮਿਲੀ, ਅਤੇ ਮੈਨੂੰ ਪੁੱਛਦਾ ਸੀ ਵੀ ਤੇਰੇ ਕਰਮ ਚੰਗੇ ਕਿ ਮੇਰੇ ਚੰਗੇ? ਸਤਿਗੁਰਾਂ ਨੇ ਕਿਹਾ ਜਿੱਥੋਂ ਇਹਨੇ ਠੁੱਡਾ ਮਾਰ ਕੇ ਮੋਹਰ ਕੱਢੀ, ਚਲੋ ਉੱਥੇ ਚੱਲੀਏ। ਉੱਥੇ ਗਿਆ, ਹਜ਼ੂਰ ਨੇ ਕਿਹਾ ਥਾਂ ਪੱਟ ਇੱਥੋਂ। ਥੋੜ੍ਹੀ ਜਿਹੀ ਥਾਂ ਪੱਟੀ ਅਤੇ ਉੱਥੇ ਸੀ ਇੱਕ ਬਰਤਨ, ਉਹ ਸਾਰਾ ਕੋਲਿਆਂ ਨਾਲ ਭਰਿਆ ਹੋਇਆ ਸੀ। ਜਿੱਥੋਂ ਮੋਹਰ ਲੱਭੀ ਉਹਦੇ ਥੱਲੇ ਕੋਲੇ ਸਨ ਇੱਕ ਭਾਂਡੇ ਦੇ ਵਿੱਚ। ਸਤਿਗੁਰਾਂ ਨੇ ਉੱਥੇ ਫਿਰ ਕਿਹਾ, ਕਹਿਣ ਲੱਗੇ ਭਾਈ ਜਿਹਨੂੰ ਸੂਲ ਚੁੱਭੀ ਹੈ
ਉਹ ਬਚ ਗਿਆ ਤੂੰ ਫਾਇਦੇ ਚ ਹੈ, ਜਿਹਨੂੰ ਸੋਨੇ ਦੀ ਮੋਹਰ ਲੱਭੀ ਹੈ ਘਾਟੇ ਚ ਹੈ। ਉਹਨਾਂ ਕਿਹਾ ਜੀ ਸਮਝੇ ਨਹੀਂ। ਹਜ਼ੂਰ ਨੇ ਕਿਹਾ ਜੇ ਇਹ ਬੰਦਾ ਸੰਗਤ ਵਿੱਚ ਆਉਂਦਾ ਇਹਦੇ ਪੂਰਵਲੇ ਕਰਮ ਚੰਗੇ ਸਨ, ਕਿਰਿਆ ਮਾਨ ਮਾੜੇ ਕਰ ਰਿਹਾ। ਜੇ ਸੰਗਤ ਵਿੱਚ ਆਉਂਦਾ ਤੇ ਪੂਰੀ ਬਰਤਨ ਹੀ ਸੋਨੇ ਦੀਆਂ ਮੋਹਰਾਂ ਹੋਣੀ ਸੀ, ਇਹਦੇ ਕਰਮਾਂ ਨੇ ਸੋਨਾ ਸਾੜ ਕੇ ਕੋਲਾ ਬਣਾ ਦਿੱਤਾ। ਜੇ ਤੂੰ ਇਹਦੇ ਰਸਤੇ ਤੇ ਤੁਰਦਾ ਤੇਰੇ ਤੋਂ ਕਤਲ ਹੋਣਾ ਸੀ, ਤੈਨੂੰ ਸੂਲੀ ਜਾੜ ਦਿੱਤਾ ਜਾਣਾ ਸੀ। ਯਾਦ ਰੱਖ, ਤੇਰੀ ਜਿਹੜੀ ਸੂਲੀ ਹੈ ਉਹ ਸੂਲ ਬਣ ਗਈ ਹੈ ਤੇ ਇਹਦਾ ਸੋਨਾ ਵੀ ਸੱਚੀ ਮੁੱਚੀ ਕੋਲਾ ਬਣ ਗਿਆ। ਮੈਂ ਆਪ ਨੂੰ ਸਿਰਫ ਇਸ ਕਰਕੇ ਬੇਨਤੀ ਕਰ ਰਿਹਾ ਕਿ ਸੱਤ ਸੰਗਤ ਵੀ ਭਾਗਾਂ ਨਾਲ ਨਸੀਬ ਹੁੰਦੀ ਹੈ, ਕਰਮ ਚੰਗੇ ਹੋਣ ਤਾਂ ਮਿਲਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਅੱਜ ਇਹ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਠ, ਜੇ ਲਿਖਿਆ ਹੈ ਤਾਂ ਸੰਗਤ ਮਿਲਦੀ ਹੈ। ਤੇ ਮੁਕਤ ਪਦਾਰਥ ਪਾਈਐ ਠਾਕ ਨਾ ਅਬ ਘਟ ਘਾਟ, ਸੰਗਤ ਵਿੱਚੋਂ ਮੁਕਤੀ ਮਿਲਦੀ ਹੈ, ਮੁਕਤੀ ਦਾ ਪਦਾਰਥ ਮਿਲਦਾ। ਜਿੰਨਾ ਮਰਜ਼ੀ ਔਖਾ ਰਸਤਾ ਹੋਵੇ ਉਸ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਹੁਣ ਇਸ ਤੋਂ ਅਗਲੀ ਬੇਨਤੀ ਜੀ, ਅਗਲਾ ਸਲੋਕ ਹੈ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਕਿੰਨੀ ਕੁ ਸੰਗਤ ਕਰੀਏ। ਕਬੀਰ ਏਕ ਘੜੀ ਆਦੀ ਹੂੰ ਤੇ ਆਦ, ਇਹਦੇ ਸਿੱਧੇ ਅਰਥ ਹੋ ਗਏ ਨਾ ਜੀ। ਇੱਕ ਘੜੀ ਹੋ ਗਈ, ਉਸ ਘੜੀ ਦੀ ਅੱਧੀ ਕਰ ਲਓ ਤੇ ਉਸ ਅੱਧੀ ਦੀ ਫਿਰ ਅੱਗੇ ਅੱਧੀ ਕਰੋ, ਤਿੰਨ ਹਿੱਸਿਆਂ 'ਚ ਹੋ ਗਈ ਨਾ। ਇੱਕ ਘੜੀ ਤਿੰਨ ਵਾਰੀ ਵੰਡੀ ਗਈ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਅੱਗੇ ਭਗਤਨ ਸੇਤੀ ਗੋਸ਼ਟੇ, ਭਗਤਨ ਬਹੁ ਬਚਨ, ਪਰਮਾਤਮਾ ਦੇ ਭਗਤ ਜਨ, ਸੇਤੀ ਦਾ ਅਰਥ ਨਾਲ, ਸ਼ਬਦ ਹੈ ਗੋਸ਼ਟੇ। ਚਲੋ ਇੱਥੇ ਗੋਸ਼ਟੇ ਲਿਖਿਆ, ਆਪਾਂ ਅਣਸ਼ਬਦ ਗੋਸ਼ਟ ਵਰਤਨੇ। ਜਿਹੜਾ ਗੋਸ਼ਟ ਲਫ਼ਜ਼ ਹੈ ਇਹਦੇ ਦੋ ਅਰਥ ਨੇ, ਇੱਕ ਅਰਥ ਹੁੰਦਾ ਬਹਿਸ ਕਰਨੀ, ਇੱਕ ਅਰਥ ਹੁੰਦਾ ਗੋਸ਼ਟ ਦਾ ਮਿਲਾਪ। ਗੋਸ਼ਟ ਦਾ ਅਰਥ ਮਿਲਾਪ ਵੀ ਹੈ, ਭਗਤਨ ਸੇਤੀ ਗੋਸ਼ਟੇ। ਹੁਣ ਅੱਗੇ ਮੈਂ ਬੇਨਤੀ ਕਰਾਂਗਾ, ਅੱਜ ਦੇ ਟਾਈਮ 'ਚ ਘੜੀ ਦਾ ਸਮਾਂ ਕਿੰਨਾ ਬਣੇਗਾ, ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਘੜੀ ਕਿੰਨੇ ਚਿਰ ਦੀ ਹੁੰਦੀ। ਇੱਕ ਘੜੀ ਹੈ, ਅੱਧੀ ਘੜੀ ਹੈ, ਅੱਧੀ ਤੋਂ ਫਿਰ ਅੱਧੀ ਰਹਿ ਜਾਣੀ ਹੈ। ਹੁਣ ਪਰਮਾਤਮਾ ਦੇ ਭਗਤਾਂ ਨਾਲ ਜਿੰਨਾ ਸਮਾਂ ਵੀ ਕੋਈ ਗੋਸ਼ਟ ਕਰੇਗਾ, ਮਿਲਾਪ ਕਰੇਗਾ, ਅੱਧੀ ਤੋਂ ਅੱਧੀ ਘੜੀ ਵੀ, ਤੇ ਕਬੀਰ ਸਾਹਿਬ ਕਹਿ ਰਹੇ ਨੇ ਜੋ ਕੀਨੇ ਸੋ ਲਾਭ, ਉਹਦਾ ਘਾਟਾ ਨਹੀਂ ਪੈਣਾ। ਜਿਹੜਾ ਤੇਰਾ ਸੰਗਤ ਵਿੱਚ ਮਿਲਾਪ ਹੋਵੇਗਾ ਤੈਨੂੰ ਫਾਇਦਾ ਹੋਵੇਗਾ। ਪਹਿਲਾਂ ਤਾਂ ਇਹਦੇ ਅਖਰੀ ਅਰਥ ਜੀ, ਇੱਕ ਘੜੀ ਕੀ ਹੈ। ਸ਼ਾਇਦ ਮੈਂ ਪਰਸੋਂ ਜਦੋਂ ਕਥਾ ਕੀਤੀ ਸੀ ਜੀ ਐਤਵਾਰ, ਉੱਥੇ ਸ਼ਲੋਕ ਆਇਆ ਸੀ ਭਗਤ ਜੀ ਦਾ, ਕਬੀਰ ਆਖੀ ਕੇਰੇ ਮਾਟਕੇ ਪਲ ਪਲ ਗਈ ਵਿਹਾਏ। ਘੜੀ ਕੀ ਹੈ? ਇੱਕ ਤਾਂ ਚਲੋ ਆਪਾਂ ਸਾਹਮਣੇ ਕਹਿੰਦੇ ਹਾਂ ਘੜੀ ਲੱਗੀ ਹੈ, ਪਰ ਇਹ ਸ਼ਬਦ ਤਾਂ ਬੜਾ ਪੁਰਾਣਾ ਹੈ। ਅੱਜ ਦੇ ਮਿੰਟਾਂ ਸਕਿੰਟਾਂ ਵਿੱਚ ਕਿੰਨਾ ਟਾਈਮ ਬਣੂਗਾ ਘੜੀ ਦਾ? ਸਾਹਿਬ ਜਦੋਂ ਗੁਰਬਾਣੀ ਪੜ੍ਹ ਰਹੇ ਹਾਂ, ਬੜੀ ਵਾਰੀ ਮੈਂ ਇਹਦੀ ਕਥਾ ਇੱਥੇ ਵੀ ਕਰਕੇ ਗਿਆ, ਮੈਨੂੰ ਯਾਦ ਹੈ ਇੱਕ ਵਾਰੀ 31 ਦਸੰਬਰ ਨੂੰ ਮੈਂ ਇੱਥੇ ਆਇਆ ਸੀ, ਕਈ ਸਾਲ ਪਹਿਲਾਂ, ਸਮੇਂ ਦੀ ਕਥਾ ਕੀਤੀ ਸੀ। ਉਹ ਸਮਾਂ ਤੁਸੀਂ ਅਸੀਂ ਰੋਜ਼ ਪੜ੍ਹਦੇ ਹਾਂ, ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਘੜੀ ਕਿਵੇਂ ਬਣਦੀ ਹੈ? ਇਹਨੂੰ ਸਾਡੇ ਪੁਰਾਣੇ ਜਿਹੜੇ ਵਿਦਵਾਨ ਨੇ, ਜਾਂ ਭਾਰਤ ਵਿੱਚ ਸਮੇਂ ਦੀ ਗਿਣਤੀ ਮਿੰਤੀ ਸੀ, ਤੇ ਮੈਂ ਉਸ ਦਿਨ ਇਹ ਵੀ ਕਿਹਾ ਸੀ ਗੁਰਬਾਣੀ ਵਿੱਚ ਇਹ ਇੱਕ ਘੜੀ ਦਾ ਹੋਰ ਦਾ ਜ਼ਿਕਰ ਹੈ ਕਿ ਭਾਂਡਾ ਲੈਣਾ ਮਿੱਟੀ ਦਾ ਪਿਆਲੀ, ਆਸਾ ਦੀਵਾਰ 'ਚ ਪੜ੍ਹਨੇ ਆ ਘੜੀ, ਕੋ ਰਹਿ ਨਾ ਭਰੀਐ ਪਾਈਐ, ਫਿਰ ਸੁਣਿਓ, ਕੋ ਰਹਿ ਨਾ ਭਰੀਐ ਪਾਈਐ, ਪਾਈਐ ਸ਼ਬਦ ਪਾਈ ਤੋਂ ਬਣਿਆ, ਪਾਈ ਦਾ ਅਰਥ ਪਿਆਲੀ। ਮਿੱਟੀ ਦੀ ਪਿਆਲੀ ਬਣਾਉਂਦੇ ਸਨ, ਉਹਦੇ ਥੱਲੇ ਬਰੀਕ ਸੁਰਾਖ ਕਰ ਦਿੰਦੇ ਸਨ ਉਸ ਪਿਆਲੀ ਦੇ, ਤੇ ਉਹ ਪਾਣੀ ਉੱਤੇ ਰੱਖ ਦੇਣੀ। ਹੁਣ ਮਿੱਟੀ ਦੀ ਜਿਹੜੀ ਪਿਆਲੀ ਸੀ ਉਹ ਪਾਣੀ ਤੇ ਤਰਦੀ ਸੀ ਤੇ ਥੱਲੇ ਸੁਰਾਖ ਵਿੱਚੋਂ ਪਾਣੀ ਭਰੀ ਜਾਂਦਾ ਸੀ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਜਦੋਂ ਉਹ ਪਿਆਲੀ ਭਰ ਜਾਂਦੀ ਸੀ ਉਹਨੇ ਡੁੱਬਣਾ ਹੀ ਡੁੱਬਣਾ ਹੈ। ਜਿਹੜੀ ਪਿਆਲੀ ਭਰ ਜਾਏਗੀ ਉਹਨੇ ਤਰਨਾ ਥੋੜਾ, ਉਹ ਡੁੱਬੇਗੀ। ਮੇਰੇ ਸਤਿਗੁਰਾਂ ਨੇ ਕਿਹਾ ਜਿਵੇਂ ਸਮਾਂ ਪਿਆਲੀ ਨੂੰ ਭਰਦਾ ਹੈ, ਸਮੇਂ ਭਰਦਾ ਨਾ ਜੀ, ਬੂੰਦ ਬੂੰਦ ਕਰਕੇ ਪਿਆਲੀ ਭਰੀ ਗਈ, ਜਿਹੜੀ ਭਰੀ ਗਈ ਉਹਨੇ ਡੁੱਬਣਾ ਹੀ ਡੁੱਬਣਾ ਹੈ। ਤੇਰਾ ਸਰੀਰ ਪਿਆਲੀ ਹੈ, ਯਾਦ ਰੱਖੀ, ਮਾਂ ਦੇ ਕੁੱਖ ਤੋਂ ਜਨਮ ਲੈਂਦਿਆਂ ਪਹਿਲਾ ਸਾਹ ਨਿਕਲਿਆ
ਇਹ ਭਰਨੀ ਸ਼ੁਰੂ ਹੋ ਗਈ, ਜਿੱਦਣ ਪੂਰੀ ਭਰੇਗੀ ਉਦਣ ਚਿਖਾ ਵਾਲੇ ਪਾਸੇ ਤੁਰ ਪੈਣਾ। ਕੋ ਰਹਿ ਨਾ ਭਰੀਐ ਪਾਈਐ। ਇੱਕ ਅਸੀਂ ਪਾਠ ਕਰਨੇ ਆ ਜੀ ਅਲਾਹਣੀਆਂ ਦਾ, ਉਹਦੇ ਵਿੱਚ ਗੁਰੂ ਸਾਹਿਬ ਨੇ ਪਿਆਲੀ ਦਾ ਜ਼ਿਕਰ ਕੀਤਾ ਹੈ। ਇਹ ਮੈਂ ਕਥਾ ਥੋੜ੍ਹੀ ਰਿਪੀਟ ਹੋ ਰਹੀ ਹੈ ਜੀ ਪਰਸੋਂ ਦੀ, ਕਿਉਂਕਿ ਸੰਗਤ ਲਾਈਵ ਸੁਣਦੀ ਹੈ ਇੰਡੀਆ ਵਿੱਚ ਬੈਠੇ ਵੀ। ਇੱਥੇ ਗੁਰੂ ਜੀ ਨੇ ਕਿਹਾ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ। ਉਹਦਾ ਅਰਥ ਵੀ ਪਿਆਲੀ ਹੈ, ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਜਾਨੀ ਦਾ ਅਰਥ ਪਿਆਰਾ। ਜਦੋਂ ਉਮਰ ਪਿਆਲੀ ਫਿਰ ਸੁਣਿਓ, ਮੈਂ ਉਸ ਦਿਨ ਕਿਹਾ ਸੀ ਗੁਰਬਾਣੀ ਚ ਏਡੀ ਕਿਰਪਾ ਕੀਤੀ, ਜੇ ਪਿਆਲੀ ਭਰੀ ਜਾਂ ਡੁੱਬ ਜਾਏ ਤਾਂ ਬੰਦਾ ਮਰ ਗਿਆ ਸਮਝੋ, ਉਦਾਹਰਨ ਦਿੱਤੀ। ਤੇ ਦੂਜੇ ਪਾਸੇ ਭਰੇ ਭਾਂਡੇ ਚੋਂ ਪਾਣੀ ਨਿਕਲਣ ਲੱਗ ਪਏ ਤੇ ਜਿੱਦਣ ਪੂਰਾ ਖਾਲੀ ਹੋ ਗਿਆ ਉਦਣ ਤਾਂ ਵੀ ਮੌਤ ਹੋ ਗਈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਥੋੜ੍ਹੀ ਜਿਹੀ ਬੇਨਤੀ ਸੁਣੋ, ਮੈਂ ਕਹਿੰਦਾ ਇੰਨਾ ਸਮਾਂ ਕਿਤੇ ਘੜੀ ਤੋਂ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ, ਪਰ ਉਹ ਘੜੀ ਕੀ ਹੈ? ਅਸੀਂ ਰੋਜ਼ ਪੜ੍ਹਨੇ ਹਾਂ ਸੰਗਤ ਜੀ, ਨੈਚੁਰਲ ਕੁਦਰਤੀ ਧੱਕੇ ਨਾਲ ਨਹੀਂ। ਤੰਦਰੁਸਤ ਬੰਦਾ ਆਪਣੀਆਂ ਅੱਖਾਂ ਨੂੰ 15 ਵਾਰੀ ਬੰਦ ਕਰੇ ਤੇ ਖੋਲੇ, ਮਾਟਕੇ ਜਿਹਨੂੰ ਕਹਿੰਦੇ ਝਮਕਣਾ, 15 ਵਾਰੀ ਅੱਖਾਂ ਝਮਕੋ ਤੇ ਇੱਕ ਵਿਸਾ ਬਣਦਾ ਹੈ। ਵਿਸਵੇ ਚਸਿਆਂ ਘੜੀਆਂ, 15 ਵਿਸੇ ਤੁਸੀਂ ਜਮ੍ਹਾਂ ਕਰ ਲਓ ਤੇ ਇੱਕ ਚਸਾ ਬਣਦਾ ਹੈ, 30 ਚਸੇ ਜਮ੍ਹਾਂ ਕਰ ਲਓ ਤੇ ਇੱਕ ਪਲ ਬਣਦਾ ਹੈ, 60 ਪਲ ਇਕੱਠੇ ਕਰ ਲਓ ਤੇ ਇੱਕ ਘੜੀ ਬਣਦੀ ਹੈ। ਤੇ ਅਗਲੀ ਬੇਨਤੀ ਕਰਾਂ ਕਿ ਘੜੀ ਤੋਂ ਅੱਗੇ 7.5 ਘੜੀਆਂ ਇਕੱਠੀਆਂ ਹੋਣ ਤੇ ਇੱਕ ਪੈਰ ਬਣਦਾ ਹੈ। ਇਸ ਢੰਗ ਨਾਲ ਹੁਣ ਅਰਜ ਹੈ, ਇੱਕ ਘੜੀ ਜਿਹੜੀ ਹੈ ਨਾ ਜੀ, ਥੋੜ੍ਹੀ ਜਿਹੀ ਇੱਕ ਬੇਨਤੀ ਹੈ, ਕਿਤੇ 64 ਜਾਮ ਹੁੰਦਾ, ਕਿਤੇ 60 ਜਾਮ ਹੁੰਦਾ, ਥੋੜ੍ਹਾ ਬਹੁਤਾ ਸਮੇਂ ਦਾ ਫਰਕ ਪੈਂਦਾ, ਭਾਈ ਗੁਰਦਾਸ ਸਾਹਿਬ ਨੇ ਵਰਤਿਆ। ਹੁਣ ਘੜੀ ਅਸਲ 'ਚ ਹੁੰਦੀ 25 ਮਿੰਟ ਦੀ, ਮੈਂ ਸਿੱਧੇ ਆਪਣਾ ਆਪਣੀ ਸ਼ਬਦਾਵਲੀ ਵਰਤੀ, 25 ਕੁ ਮਿੰਟ ਕਹਿੰਦੇ ਆ। ਅਤੇ ਮੈਂ ਇੱਕ ਵਾਰ ਹਰ ਵਾਰ ਕਹਿੰਦਾ ਹੁੰਦਾ ਕਿ ਬਾਬਾ ਫਤਿਹ ਸਿੰਘ ਜੀ ਦਾ ਉੱਥੇ ਵੀ ਸ਼ਬਦ ਵਰਤਿਆ ਇੱਕ, ਹਰ ਸਾਲ ਮੈਂ ਉੱਥੇ ਜੋਤੀ ਸਰੂਪ ਕਹਿੰਦਾ, ਜਦੋਂ ਬਾਬਾ ਜੀ ਨੂੰ ਸ਼ਹੀਦ ਕਰਨ ਲੱਗੇ ਤੇ ਤਕਰੀਬਨ ਉਹਨਾਂ ਦਾ ਅੱਧੀ ਘੜੀ ਸਮਾਂ ਲੱਗਦਾ ਸ਼ਹਾਦਤ ਹੁੰਦਿਆਂ, 12.5 ਮਿੰਟ ਲੱਗਦੇ ਆ। ਇੱਕ ਘੜੀ ਹੈ 25 ਮਿੰਟ ਦੀ। ਹੁਣ ਸੁਣੋ ਫਿਰ, ਇੱਕ ਘੜੀ ਵਾਹਿਗੁਰੂ, ਇੱਕ ਘੜੀ 25 ਮਿੰਟ ਦੀ, ਅੱਜ ਦੇ ਮੈਂ ਅਰਥ ਕਰ ਰਿਹਾ, ਆਧੀ ਘੜੀ ਉਸ 25 ਮਿੰਟ ਨੂੰ ਅੱਧੇ

ਭਗਤ ਕਬੀਰ ਸਾਹਿਬ ਕਹਿੰਦੇ ਇੰਨਾ ਕੁ ਸਮਾਂ ਬੈਠ ਕੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ ਲੈ ਤੇਰਾ ਪਾਰ ਉਤਾਰਾ ਹੋ ਜਾਏਗਾ। ਕਿੰਨਾ ਕੁ ਸਮਾਂ ਬੰਦਾ 6 ਮਿੰਟ ਵੀ ਨਹੀਂ ਬੰਦਾ ਕਰ ਸਕਦਾ ਜੀ। ਹੁਣ ਇੱਕ ਸਵਾਲ ਉੱਠੇਗਾ ਜੀ, ਇਸ ਇੱਕ ਘੜੀ ਚ ਅੱਧੀ ਘੜੀ ਨਾਲ ਬੰਦਾ ਪਾਰ ਹੋ ਜੂਗਾ? ਯਾਦ ਰੱਖਿਓ ਮੈਂ ਕੁਛ ਬੇਨਤੀਆਂ ਹੋਰ ਕਰਨੀਆਂ ਨੇ, ਜਿਨ੍ਹਾਂ ਨੇ ਅੱਧੀ ਅੱਧੀ ਘੜੀ ਕੀਤੀ ਗੁਰੂ ਨੇ ਬ੍ਰਹਮ ਗਿਆਨੀ ਬਣਾ ਦਿੱਤੇ। ਹੁਣ ਸਵਾਲ ਹੈ ਜੀ ਕਿ ਇਹ ਥੋੜੇ ਜਿਹੇ ਸਮੇਂ ਚ ਪਾਰ ਉਤਾਰਾ ਹੋ ਸਕਦਾ? ਸੰਗਤ ਜੀ ਜੇ ਤਾਂ ਬਾਹਰ ਮੁਖੀ ਗੱਲਾਂ ਕਰਾਂਗੇ ਤੇ ਇੱਥੇ ਮੈਂ ਤੁਹਾਡੀ ਗੱਲ ਨਹੀਂ ਕਰਦਾ, ਸਾਨੂੰ ਹੋ ਗਿਆ ਨੀ 30-30, 40-40 ਸਾਲ ਇੱਥੇ ਬੰਦੇ ਸਾਡੇ ਸਮਾਜ ਵਿੱਚ 40-40, 50-50 ਸਾਲ ਹੋ ਗਏ ਨੇ ਚਰਚਾ ਕਰਦਿਆਂ, 50-50 ਸਾਲਾਂ 'ਚ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਦੇਖੇ। ਰਾਜਨੀਤੀ ਦੀਆਂ ਗੱਲਾਂ ਰੱਜ ਕੇ ਕਰਾ ਲਓ ਆਪਾਂ, ਮੇਰੀ ਮੈਂ ਕਿਸੇ 'ਤੇ ਤਰਕ ਨਹੀਂ ਕਰ ਰਿਹਾ। ਮੈਨੂੰ ਬਾਬਾ ਅਤਰ ਸਿੰਘ ਜੀ ਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਆ, ਮੈਂ ਅੱਜ ਵੀ ਕਹਿੰਦਾ ਖਾਲਸਾ ਜੀ ਸਭ ਕੁਝ ਤੁਹਾਨੂੰ ਮਿਲੇਗਾ, ਪਰ ਜੇ ਅੰਦਰ ਗੁਰੂ ਦੀ ਬਾਣੀ ਤੋਂ ਖਾਲੀ ਰਹਿ ਗਿਆ ਅਸੀਂ ਦੁਨੀਆਦਾਰ ਬਣ ਕੇ ਮਰ ਜਾਂਗੇ, ਅਸੀਂ ਰੂਹਾਨੀ ਨਹੀਂ ਹੋਵਾਂਗੇ। ਲਾਹੌਰ ਬੈਠਿਆਂ ਇਹੀ ਸ਼ਬਦ ਬਾਬਾ ਅਤਰ ਸਿੰਘ ਜੀ ਕਿਸੇ ਕਹੇ ਸਨ ਕਿ ਪੰਥ ਦੀ ਚੜ੍ਹਦੀ ਕਲਾ, ਤੇ ਇਹ ਸ਼ਬਦ ਮੈਂ ਉਹਦੀ ਜ਼ਬਾਨ ਲਿਖੇ ਹੋਏ ਬੋਲ ਰਿਹਾ ਜਿਹਦੇ ਦਾਦੇ ਨੇ ਸੁਣੇ ਸਨ। ਇਹ ਪੁੱਛਿਆ ਸੀ ਪੰਥ ਦੀ ਚੜ੍ਹਦੀ ਕਲਾ, ਉਹਨਾਂ 3 ਵਾਰੀ ਸੁਣਨ ਤੋਂ ਬਾਅਦ ਇੱਕੋ ਵਾਰ ਬੋਲਿਆ ਸੀ ਗੁਰਮੁਖਾ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤੇ, ਪਾਠ ਕਰਕੇ ਆਇਆ ਨਿਤਨੇਮ ਕੀਤੇ? ਕਹਿੰਦਾ ਜੀ ਨਹੀਂ ਨਹੀਂ ਪਾਠ ਨਹੀਂ ਕੀਤਾ, ਮੈਂ ਪੰਥ ਦੀ ਸੇਵਾ ਕਰਨਾ। ਉਹਨਾਂ ਵਜ ਜਾ ਕੇ ਕਿਹਾ ਸੀ ਜਿੱਦਣ ਸਿੱਖਾਂ ਦੇ ਖੂਹਾਂ ਤੇ, ਉਦੋਂ ਖੂਹ ਸਨ, ਖੂਹਾਂ ਤੇ ਅੱਧੀ ਰਾਤ ਤੋਂ ਬਾਅਦ ਡੋਲ ਖੜਕਣਗੇ ਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਹਰ ਪਰਿਵਾਰ ਦੇ ਜੀ ਦੇ ਮੂੰਹ ਵਿੱਚੋਂ ਨਿਕਲੇਗੀ, ਪੰਥ ਦਾ ਤੇਜ ਪ੍ਰਤਾਪ ਇੰਨਾ ਹੋਵੇਗਾ ਉਹਨੂੰ ਕੋਈ ਦੁਨੀਆਂ ਦੀ ਤਾਕਤ ਖੋ ਨਹੀਂ ਸਕੇਗੀ। ਮੈਂ ਜਜ਼ਬਾਤ ਮੋਸ਼ਨ ਕਰ ਲਈ ਨਹੀਂ, ਜਿਸ ਨੂੰ ਆਪਾਂ ਮੱਥਾ ਟੇਕ ਰਹੇ ਹਾਂ, ਮੈਂ ਮੱਥਾ ਟੇਕ ਰਿਹਾ, ਤੁਸੀਂ ਟੇਕ ਰਹੇ ਹੋ, ਮੈਂ ਹਰ ਥਾਂ ਇੱਕੋ ਹੋਕਾ ਦਿੰਦਾ ਖਾਲਸਾ ਜੀ ਘੱਟੋ ਘੱਟ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਜ਼ਰੂਰ ਸਵੇਰੇ ਕਰਿਆ ਕਰੋ। ਜਿਸ ਬੰਦੇ ਨੇ ਜਪਜੀ ਸਾਹਿਬ ਦਾ ਵੀ ਪਾਠ ਨਹੀਂ ਕੀਤਾ ਉਹ ਕਿਹੜੀ ਗੁਰਮਤਿ ਕਮਾਨ ਤੋਂ ਪਿਆ? ਭਾਈ ਸੰਤੋਖ ਸਿੰਘ ਨੇ ਗੱਲ ਲਿਖੀ ਸੀ, ਉਹ ਕਹਿੰਦੇ ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਕੀਨ, ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ ਤੇ ਅੱਜ ਤੋਂ 50-50 ਸਾਲ ਪਹਿਲਾਂ ਕਚਰਾ ਸਾਡੇ ਦਿਮਾਗ ਚੇਤੇ, ਮੈਂ ਆਪਣੀ ਗੱਲ ਕਰ ਰਿਹਾ ਤੁਹਾਡੀ ਨਹੀਂ ਕਰ ਰਿਹਾ, ਕਚਰਾ ਚੇਤੇ ਹੈ ਤੇ 38 ਪੌੜੀਆਂ ਕਿਉਂ ਨਹੀਂ ਚੇਤੇ ਹੁੰਦੀਆਂ ਪਈਆਂ? ਕਿਉਂਕਿ ਉੱਧਰ ਧਿਆਨ ਕੋਈ ਨਹੀਂ ਨਾ। ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਕੀਨ, ਤੰਦੁਲ ਬਿਨ ਤੋਂ ਕਾਮ ਕਿਸ ਜਨਮ ਅਕਾਰਥ ਕੀਨ, ਜਿਵੇਂ ਝੋਨਾ ਅਸੀਂ ਛੱਡਦੇ ਹਾਂ ਜਿਸ ਜੀਰੀ ਦੇ ਦਾਣੇ ਕੋਈ ਨਹੀਂ, ਉੱਪਰ ਵਾਲਾ ਛਿਲਕਾ ਪੱਤਲ ਲੈ ਕੇ ਤੁਰੇ ਫਿਰ ਉਹਦਾ ਫਾਇਦਾ ਕੀ ਹੈ? ਜਿਸ ਬੰਦੇ ਦੇ ਅੰਦਰ ਜਪਜੀ ਸਾਹਿਬ ਹੀ ਨਹੀਂ ਗਿਆ। ਮੇਰੀ ਬੇਨਤੀ ਅੱਜ ਤੋਂ ਸ਼ੁਰੂ ਕਰੀਏ, ਇੱਕ ਘੜੀ ਇਹਨੂੰ ਇਕੱਲੀ ਕਥਾ ਨਾ ਰਹਿਣ ਦੀਏ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਇਹ ਕਬੀਰ ਸਾਹਿਬ ਜਿਹੜੀ ਕਹਿ ਰਹੇ ਨੇ ਅੱਧੀ ਤੋਂ ਅੱਧੀ ਘੜੀ, ਉਹਨਾਂ ਨੇ ਇੱਕ ਉਦਾਹਰਨ ਦਿੱਤੀ। ਕਹਿੰਦੇ ਤੁਸੀਂ ਆਪਾਂ ਕਦੀ ਜਾਂਦੇ ਹਾਂ ਨਾ ਬੋਟ 'ਤੇ ਜੀ, ਦਰਿਆ 'ਚ ਜਾਓ ਜਾਂ ਬੇੜੀ 'ਤੇ ਬਹਿੰਦੇ ਹਾਂ, ਮੈਨੂੰ ਪਤਾ ਜੀ ਆਪਣੇ ਤੋਂ ਉੱਥੇ ਕਿਹੜੀਆਂ ਬੇੜੀਆਂ ਇਹੋ ਜਿਹੀਆਂ ਨੇ, ਉਹ ਵੰਝ ਦੇ ਨਾਲ ਬੇੜੀ ਚਲਾਉਂਦੇ ਨਾ ਵਾਂਸ ਨਾਲ, ਬੇੜੀ ਕਿੰਨੀ 5-6 ਫੁੱਟ ਲਾ ਲਓ, 8-10 ਫੁੱਟ ਲਾ ਲਓ ਡੂੰਘੀ, ਉਹ ਬੇੜੀ ਸਾਰੀ ਦੀ ਸਾਰੀ ਪਾਣੀ 'ਚ ਡੁੱਬੀ ਹੈ। ਅਤੇ ਕਈ ਵਾਰੀ ਤੁਸੀਂ ਜਦੋਂ ਬੋਟ ਚਲਾਉਂਦੇ ਹੋ ਨਾ ਅਤੇ ਪਾਣੀ ਡੂੰਘਾ ਹੈ 50-100 ਫੁੱਟ, ਅਤੇ ਤੁਸੀਂ ਨਾਲ ਪਾਣੀ ਨੂੰ ਹੱਥ ਮਾਰੀ ਜਾਂਦੇ ਹੋ, ਕਿਉਂ? ਕਿਉਂਕਿ ਉਹ ਬੇੜੀ 50 ਫੁੱਟ ਪਾਣੀ ਉੱਤੇ ਤਰਦੀ ਹੋਈ ਆਪਣੇ 4-5 ਇੰਚ, 1/2 ਫੁੱਟ ਬੋੜੀ ਦਾ ਕੰਡਾ ਨਹੀਂ ਡੁੱਬਦਾ। ਫਿਰ ਬੇਨਤੀ ਸੁਣੋ, ਸਿਰਫ ਪਾਣੀ ਤੋਂ 1-2 ਫੁੱਟ ਬੇੜੀ ਉੱਚੀ ਹੋਵੇ ਤੇ ਬੇੜੀ ਸਾਰੇ ਪੂਰ ਨੂੰ ਪਾਰ ਲਾ ਦਿੰਦੀ ਏ 24 ਘੰਟਿਆਂ ਦੇ ਵਿੱਚੋਂ। ਬੰਦਿਆ ਜੇ ਕਿਤੇ ਤੂੰ ਬਾਈ ਤੇ ਚਾਹੀਦੇ ਨੇ ਤੇ ਪੂਰਾ ਹੀ ਸਮਾਂ ਨਾ, ਚਲੋ ਕਈ 2.5 ਘੰਟੇ ਗੁਰਮੁਖ ਕਹਿੰਦੇ ਆ, ਮੈਂ ਕਹਿੰਦਾ 24 ਘੰਟਿਆਂ ਵਿੱਚੋਂ ਕਿਤੇ 1/2 ਘੰਟਾ ਹੀ ਤੂੰ ਨੀਅਤ ਧਾਰ ਕੇ ਗੁਰੂ ਕੀ ਸੰਗਤ ਤੇ ਬਾਣੀ ਪੜ੍ਹਨ ਲੱਗ ਪਓ, ਤੇਰੀ ਜ਼ਿੰਦਗੀ ਦੀ ਬੇੜੀ ਕਿਨਾਰੇ ਲੱਗ ਜਾਏਗੀ। ਬੇੜੀ ਸਾਰੀ ਨਹੀਂ ਪਾਣੀ 'ਚ ਹੁੰਦੀ, ਪਾਣੀ ਥੋੜ੍ਹਾ ਜਿਹਾ ਬਚੀ ਹੈ, ਪਰ ਜ਼ਿਆਦਾ ਹਿੱਸਾ ਪਾਣੀ 'ਚ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜੈਸੇ ਬੋਝ ਭਰੀ ਨਾਵ ਅੰਗਰੀ ਤਵੈ ਬਾਹਰ ਹੋਵੇ, ਉਹਨਾਂ ਅੰਗਰੀ ਸ਼ਬਦ ਵਰਤਿਆ ਕਿ ਜਿਵੇਂ ਉਂਗਲੀਆਂ 2 ਉਂਗਲਾਂ ਆਪਾਂ ਕਹਿੰਦੇ ਹਾਂ ਨਾ, ਚੱਪਾ ਵਰਤਦੇ ਹੁੰਦੇ ਸਾਂ ਪਹਿਲਾਂ ਜੀ, 4 ਉਂਗਲਾਂ,

जैसे बोझ परी नाव अंगरी दवे बार खवे पार परे पूर सबे कुचल ब्याहत खे। सारी बेड़ी डुबी रहे, दो चार उंगला बार हो ते पूर किनारे लग जाएगा। जैसे एका हारी एक घरी पाकशाख बैठ पाकशाला बैठ भोजन कै बिजनात स्वाद कै आघात है। अर्थ सुनियो, कई सज्जन ऐसे जी अठा पैरां बाद रोटी खांदे आ जी। चल अज का कबीर साहब ने घोर काम कर दिया साडा, जिहड़े कहिंदे संगत ते बड़ी करदे आ, ना दारू छड्डदे आ ना मांस छड्डदे आ। तुकां गुरबाणी दीआं सब तों वध चेते करी बैठे। ਉਹ ਇਸ ਪ੍ਰਕਰਨ ਨਾਲ ਜੁੜ ਕੇ ਹੋਣੀ ਉਹਦੀ ਕਥਾ। ਭਾਈ ਸਾਹਿਬ ਕਹਿ ਰਹੇ ਨੇ, ਭਾਈ ਗੁਰਦਾਸ ਸਾਹਿਬ ਜੀ, ਕਿ ਜੈਸਾ ਏਕਾ ਹਾਰੀ ਏਕ ਸਮੇਂ ਚੌਵੀ ਘੰਟਿਆਂ ਚ ਇੱਕ ਵਾਰੀ ਰੋਟੀ ਖਾਣ ਵਾਲਾ ਪ੍ਰਸ਼ਾਦਾ ਛਕਦਾ, ਤੇ ਉਹਨੂੰ ਸਮਾਂ ਕਿੰਨਾ ਕੁ ਲੱਗਦਾ ਜੀ? ਦਸ ਮਿੰਟ ਲਾ ਲਓ, ਪੰਦਰਾਂ ਮਿੰਟ ਲਾ ਲਓ। ਪੰਦਰਾਂ ਮਿੰਟ ਉਹਨੇ ਰੋਟੀ ਖਾਧੀ, ਫੂਡ ਖਾਧਾ, ਪੰਦਰਾਂ ਮਿੰਟ ਖਾ ਕੇ ਕਹਿੰਦਾ ਹੁਣ ਚੌਵੀ ਘੰਟੇ ਕੋਈ ਪਰਵਾਹ ਨਹੀਂ। ਭਾਈ ਸਾਹਿਬ ਕਹਿੰਦੇ, ਫਿਜ਼ੀਕਲ ਤੌਰ ਤੇ ਗਈ ਹੋਈ ਐਨਰਜੀ ਚੌਵੀ ਘੰਟੇ ਤਾਕਤ ਦਿੰਦੀ ਏ, ਤੂੰ ਚੌਵੀ ਘੰਟਿਆਂ ਚ ਪੰਦਰਾਂ ਮਿੰਟ ਕਿਤੇ ਗੁਰੂ ਗੁਰੂ ਜਪ ਕੇ ਦੇਖ, ਮਰਨ ਤੋਂ ਬਾਅਦ ਵੀ ਤਾਕਤ ਦੇਏਗੀ। ਇਹ ਹੈ ਏਕ ਘੜੀ ਆਧੀ ਘੜੀ। ਤੀਸਰਾ ਬਚਨ ਉਹਨਾਂ ਕੀਤਾ ਕਿ ਜਿਵੇਂ ਇੱਕ ਬੰਦਾ ਲੋੜਵੰਦ ਹੈ, ਉਹਦੀ ਲੋੜ ਨਹੀਂ ਪੂਰੀ ਹੁੰਦੀ, ਬਾਦਸ਼ਾਹ ਕੋਲ ਗਿਆ, ਬਾਦਸ਼ਾਹ ਦਾ ਬੂਹਾ ਖੁੱਲਿਆ, ਉਹਨੇ ਫਰਿਆਦ ਕਰਕੇ ਆਪਣਾ ਮੱਥਾ ਟੇਕਿਆ, ਤੇ ਮੱਥਾ ਟੇਕਦਿਆਂ ਕਿੰਨਾ ਸਮਾਂ ਲੱਗਾ ਜੀ? ਦੋ ਚਾਰ ਮਿੰਟ ਸਿਰ ਝੁਕਾਇਆ, ਜਾਂ ਪਨਾਹ ਮੈਂ ਗਰੀਬ ਹਾਂ। ਬਾਦਸ਼ਾਹ ਨੇ ਕਿਹਾ, ਜਿਹੜਾ ਝੁਕਿਆ ਇਸ ਬੰਦੇ ਨੇ ਜੋ ਮੰਗਦਾ ਦੇ ਦਿਓ। ਕਹਿਣ ਲੱਗੇ, ਜੇ ਦੋ ਮਿੰਟ ਬੰਦੇ ਦੇ ਝੁਕਿਆ ਉਹਦਾ ਦਰਿੱਦਰ ਨਿਕਲ ਸਕਦਾ, ਤੂੰ ਚੌਵੀ ਘੰਟਿਆਂ ਦੋ ਕੁ ਮਿੰਟ ਕਿਤੇ ਗੁਰੂ ਅੱਗੇ ਝੁੱਕ ਕੇ ਦੇਖ ਲੈ। ਅੱਧੀ ਤੋਂ ਅੱਧੀ ਘੜੀ ਭਾਈ ਸਾਹਿਬ ਦੇ ਬੋਲ ਨੇ, ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਰ ਖਵੈ ਪਾਰ ਭਰੈ ਪੂਰ ਸਭੈ ਕੁਸ਼ਲ ਬਿਹਾਤ ਕੈ। ਜੈਸੇ ਏਕਾ ਹਰੀ ਏਕ ਘਰੀ ਪਾਕਸ਼ਾਲਾ ਬੈਠ ਭੋਜਨ ਕੈ ਬਿਨਰਾਤ ਸਵਾਦ ਕੈ ਆਘਾਤ ਕੈ। ਜੈਸੇ ਰਾਜ ਦੁਆਰ ਜੈ ਕਰਤ ਜੁਹਾਰ ਜਨ। ਯਾਦ ਰੱਖਿਓ, ਇੱਕ ਪਾਠ ਤੁਹਾਨੂੰ ਮਿਲੇਗਾ ਜੁਆਰ ਐੜੇ ਨਾਲ, ਇੱਕ ਹਾਏ ਨਾਲ ਮਿਲੇਗਾ ਜੁਹਾਰ, ਇੱਕ ਮਿਲੇਗਾ ਜੁਆਰੀ, ਇੱਕ ਮਿਲੇਗਾ ਜੁਹਾਰੀ। ਸਿੱਧੇ ਅਰਥ ਯਾਦ ਰੱਖਿਓ, ਜਿੱਥੇ ਹਾਏ ਨਾਲ ਜੁਹਾਰ ਆਵੇਗਾ ਉਹਦਾ ਅਰਥ ਮੱਥਾ ਟੇਕਣਾ, ਜਿੱਥੇ ਐੜਾ ਕੰਨਾ ਆਵੇਗਾ ਉਹਦਾ ਅਰਥ ਜੁਆ ਖੇਡਣ ਨਾਲ। ਜੈਸੇ ਰਾਜ ਦੁਆਰ ਜੁਹਾਰ ਕਰਤ ਜੰਗ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਵੇ ਖਾਤ ਹੈ। ਅਗਲੀ ਗੱਲ, ਸਾਠ ਹੀ ਆਠ ਹੀ ਪੈਰ, ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੇ। ਗੁਰਮੁਖੋ, ਅੱਠਾਂ ਪੈਰਾਂ ਚ ਸੱਠਾਂ ਘੜੀਆਂ ਚ ਇੱਕ ਘੜੀ ਬੰਦਾ ਕੋਈ ਸਾਧੂ ਸੰਗਤ ਕਰ ਲੈ। ਕਹਿਣ ਲੱਗੇ, ਉਹ ਸਾਧੂ ਸੰਗਤ ਦੀ ਕਿਰਪਾ ਨਾਲ ਆਪਣੇ ਨਿੱਜ ਸਵਰੂਪ ਚਲਾ ਜਾਏਗਾ। ਆਠ ਹੀ ਪੈਰ ਸਾਠ ਘਰੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ, ਨਿੱਜ ਕਰ ਜਾਤ ਖੈ। ਇੱਥੇ ਭਗਤ ਜੀ ਨੇ ਕਿਹਾ, ਭਾਈ ਸੱਜਣੋ ਇੱਕ ਕੰਮ ਕਰੋ ਕਿ ਥੋੜ੍ਹਾ ਜਿਹਾ ਸਮਾਂ, ਮੈਂ ਸੱਚੀ ਕਹਿਣਾ, ਇਹਨੂੰ ਪ੍ਰੈਕਟੀਕਲ ਆਪਾਂ ਕਮਾਉਣ ਸ਼ੁਰੂ ਕਰੀਏ, ਸਵੇਰ ਤੋਂ ਸ਼ੁਰੂ ਕਰ ਦਿਓ ਜਿਹੜੇ ਘਰਾਂ 'ਚ ਬੈਠੇ ਹਾਂ। ਆ ਛੇ ਮਿੰਟ ਕਹੇ ਮੈਂ ਜੀ, ਇੱਕ ਘੜੀ ਪੱਚੀ ਦੀ ਬਣਾਈ, ਅੱਧੀ ਸਾਢੇ ਬਾਰਾਂ, ਮੈਂ ਕਹਿੰਦਾ ਸਵੇਰ ਤੋਂ ਕਹਿ ਲਓ ਵੀ ਛੇ ਮਿੰਟ ਮੈਂ ਗੁਰੂ ਗੁਰੂ ਜਪਣਾ ਹੈ, ਮਹੀਨੇ ਬਾਅਦ ਤੁਸੀਂ ਦੇਖਿਓ ਫਿਰ ਕਿਰਪਾ ਕੀ ਹੁੰਦੀ ਹੈ। ਇੱਥੇ ਤਾਂ ਛੇ ਮਿੰਟ ਤਾਂ ਬਹੁਤ ਯਾਦ ਨੇ ਜੇ, ਜਿਨ੍ਹਾਂ 'ਤੇ ਮਿਹਰ ਹੋਈ ਸੰਗਤ ਨੇ ਤਾਂ ਬਖਸ਼ਿਸ਼ ਕਰ ਦਿੱਤੀ ਜੀ। ਦੇਖੋ, ਉਹਨੇ ਗੁਰੂ ਨਾਨਕ ਸਾਹਿਬ ਦਾ ਅਸੀਂ ਬਚਨ ਕਹਿੰਦੇ, ਚਲੋ ਬੜੀ ਵਾਰੀ ਤੁਸੀਂ ਵਿਚਾਰ ਦਿਓ, ਮੈਂ ਚਾਰ ਕੁ ਬੰਦਿਆਂ ਦਾ ਜ਼ਿਕਰ ਕਰਨਾ ਉਹਨਾਂ, ਭਾਈ ਸੱਜਣ, ਭਾਈ ਭੂਮੀਆਂ, ਭਾਈ ਕੌਡਾ ਅਤੇ ਬੀਬੀ ਨੂਰ ਸ਼ਾਹ। ਵੈਸੇ ਉਹ ਬੰਦਾ ਨਹੀਂ ਸੀ, ਬੀਬੀ ਸੀ, ਨੂਰ ਸ਼ਾਹ ਜਾਦੂਗਰ ਨੇ, ਨੂਰ ਸ਼ਾਹ ਉਹਦੇ ਫਾਦਰ ਦਾ ਨਾਂ ਸੀ ਜੀ, ਅਤੇ ਉਹਦਾ ਫਾਦਰ ਦਾ ਜਿਹੜਾ ਗੱਦੀਦਾਰ ਪਹਿਲਾਂ ਸੀ ਉਹਦਾ ਨਾਂ ਨੂਰ ਸ਼ਾਹ ਸੀ, ਉਹ ਅੱਗੇ ਚੱਲਦਾ ਪਿਆ ਸੀ ਜੀ। ਹੁਣ ਦੇਖੋ, ਗੱਲ ਕਰਨ ਨੂੰ ਤਾਂ ਸੌਖੀ ਜੀ ਹੈ ਕਿ ਭਾਈ ਸੱਜਣ ਨੂੰ ਕਿੰਨਾ ਕੁ ਸਮਾਂ ਲੱਗਾ, ਭਾਈ ਕੌਡੇ ਨੂੰ ਕਿੰਨਾ ਸਮਾਂ ਲੱਗਾ। ਸੰਗਤ ਵਿੱਚ ਇੰਨੀ ਕੁ ਤਾਕਤ ਹੈ। ਭਗਤ ਜੀ ਕਰਨ ਕਬੀਰ, ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ ਤੇ ਜੋ ਕੀਨੋ, ਜੋ ਕੀਨੇ ਸੋ ਲਾਭ, ਜਿੰਨਾ ਸਮਾਂ। ਹੁਣ ਗੋਸ਼ਟ ਕਰੇ ਬੰਦਾ, ਮਿਲਾਪ ਦੀ ਗੱਲ ਕਰੇ। ਸੰਗਤ ਜੀ, ਜਦੋਂ ਆਪਾਂ ਬੈਠੀਏ, ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਸੀ ਭਾਈ ਦਰਗਾਹ ਜੀ ਨੇ, ਗੁਰੂ ਕਾ ਸਿੱਖ ਕਹਿੰਦਾ, ਮਹਾਰਾਜ ਜੀ, ਸਤਿਗੁਰੂ ਜੀ, ਕਈ ਵਾਰੀ ਸਿੱਖ ਸ਼ਬਦ ਦੀ ਚਰਚਾ ਕਰਦੇ ਕਰਦੇ ਬੋਲ ਉੱਠਦੇ ਨੇ, ਬੋਲ ਉੱਠਦਾ ਮਤਲਬ ਗੁੱਸੇ 'ਚ ਆ ਜਾਂਦੇ ਨੇ, ਕਬੋਲ ਬੋਲਣ ਲੱਗ ਪੈਂਦੇ ਨੇ।
ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਸੰਗਤ ਵਿੱਚ ਚਰਚਾ ਕਰਨੀ ਹੈ, ਸਿਰਫ ਦੋ ਚਰਚਾ ਸਿੱਖ ਨੇ ਕਰਨੀਆਂ ਨੇ, ਦੋ ਜ਼ਿੰਦਗੀ 'ਚ ਕਦੀ ਨਹੀਂ ਕਰਨੀਆਂ। ਭਾਈ ਦਰਗਾਹ ਨੇ ਪੁੱਛਿਆ ਜੀ ਕਿਹੜੀਆਂ ਦੋ? ਇਹ ਸਿੱਖਾਂ ਦੀ ਭਗਤਮਾਲ ਵਿੱਚ ਹੈ। ਮਹਾਰਾਜ ਜੀ ਨੇ ਕਿਹਾ ਇੱਕ ਚਰਚਾ ਹੈ ਵਾਦ ਵਿਵਾਦ ਨਹੀਂ, ਇੱਕ ਚਰਚਾ ਹੈ ਖੇਤ, ਇੱਕ ਚਰਚਾ ਜਲਬ ਤੇ ਚੌਥੀ ਹੈ ਵਿਤੰਡਾ। ਵਿਤੰਡਾ ਤੇ ਜਲਬ ਕਦੀ ਨਹੀਂ ਕਰਨੀ, ਤੇ ਚੇਤੇ ਰੱਖਿਓ ਸਾਰੀਆਂ ਕਰਦੇ ਆਪਾਂ ਇਹੀ ਅੱਜ ਕੱਲ੍ਹ। ਵਾਦ ਤੇ ਹੇਤ ਕਰਨੀ, ਦੋ ਦੇ ਅਰਥ ਮੈਂ ਕਰ ਦੇਣਾ। ਵਾਦ ਦਾ ਅਰਥ ਜੋ ਮੈਨੂੰ ਸ਼ਬਦ ਦੇ ਅਰਥ ਨਹੀਂ ਪਤਾ, ਮੈਂ ਆਪ ਤੋਂ ਚੰਗੀ ਸਮਝ ਰੱਖਣ ਵਾਲੇ ਕੋਲ ਜਾਵਾਂ ਆਪਣੀ ਖੌਮੇ ਨੂੰ ਛੱਡ ਕੇ, ਵੀ ਮੈਨੂੰ ਲੋਕ ਗਿਆਨੀ ਮੰਨਦੇ ਆ, ਉਹਨੂੰ ਕਹਾਂ ਭਰਾਵਾ ਮੇਰਿਆ ਆਹ ਸ਼ਬਦ ਮੈਨੂੰ ਸਮਝ ਨਹੀਂ ਪੈ ਰਹੀ, ਉਮਰ ਨਹੀਂ ਦੇਖਣੀ, ਉਹ ਮੇਰੇ ਤੋਂ ਉਮਰ ਕਰਕੇ ਛੋਟਾ ਕਿ ਵੱਡਾ, ਗਿਆਨ ਦੀ ਉਮਰ ਕੀ ਹੁੰਦੀ ਹੈ ਜੀ? ਬਾਹਰ ਦਾ ਉਮਰ ਨਾਲ ਕੀ ਤਾਲੁਕਾਤ ਜੀ? ਇੱਥੇ ਮੈਂ ਇੱਕ ਦਿਨ ਕਿਹਾ ਸੀ ਪ੍ਰਹਿਲਾਦ ਨੂੰ ਪੜ੍ਹਾਉਣ ਵਾਲੇ ਟੌਪ ਦੇ ਵਿਦਵਾਨ ਸਨ ਸੰਡਾ ਤੇ ਮਰਕ, ਦੁਨੀਆਂ ਭਰ ਦਾ ਗਿਆਨ ਉਸ ਵੇਲੇ ਦਾ ਉਹਨਾਂ ਦੀ ਖੋਪੜੀ ਸੀ, ਪਰ ਯਾਦ ਰੱਖੋ ਜਿਹੜੀ ਉਮਰ ਛੋਟੀ ਸੀ ਉਹਨਾਂ ਤੋਂ ਅੱਗੇ ਸੀ। ਵਾਦ ਚਰਚਾ ਦਾ ਅਰਥ ਜਿਹੜੀ ਗੱਲ ਮੈਨੂੰ ਸਮਝ ਨਹੀਂ, ਆਪਣੇ ਤੋਂ ਵਧੀਕ ਸਮਝ ਵਾਲੇ ਕੋਲ ਜਾਵਾਂ ਤੇ ਨਿਮਰਤਾ ਸਹਿਤ ਗਾਂ ਵੀ ਆਹ ਵਿਚਾਰ ਕੀ ਹੈ, ਜੋ ਦੱਸੇ ਉਹਨੂੰ ਨਿਮਰਤਾ ਨੂੰ ਹਿਰਦੇ ਚ ਧਾਰਨ ਕਰਨਾ, ਇਹ ਸਿੱਖ ਨੇ ਕਰਨੀ ਹੈ। ਉਸ ਦਿਨ ਮੈਂ ਕਿਹਾ ਸੀ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਇਹ ਚਰਚਾ ਸਿੱਖ ਕਰੇ। ਦੂਜੀ ਚਰਚਾ ਹੈ ਹੇਤ, ਹੇਤ ਦਾ ਅਰਥ ਹੈ ਕਿ ਦੋਨਾਂ ਨੂੰ ਸਮਝ ਨਹੀਂ, ਆਪਣੇ ਆਪਣੇ ਵਿਚਾਰ ਦੇਣ ਗੁਰੂ ਅੱਗੇ ਅਰਦਾਸ ਕਰਕੇ, ਜਿਹੜੀ ਵਿਚਾਰ ਦੋਨਾਂ ਨੂੰ ਚੰਗੀ ਲੱਗੇ ਸ਼ਬਦ ਅਨੁਸਾਰ ਉਹਨੂੰ ਦੋਵੇਂ ਕਮਾ ਲੈਣ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਿੱਖ ਜ਼ਰੂਰ ਕਰਿਆ ਕਰਨ, ਤੇ ਨਾਲ ਉਦਾਹਰਨ ਦਿੱਤੀ ਇਕੱਲਾ ਦੀਵਾ ਬਲਦਾ ਹੋਵੇ ਉਹ ਚਾਰ ਚੁਫੇਰੇ ਚਾਨਣ ਦਿੰਦਾ ਪਰ ਆਪਣੇ ਥੱਲੇ ਹਨੇਰਾ ਰਹਿੰਦਾ ਉਹਦੇ, ਤੇ ਜੇ ਉਹਦੇ ਬਰਾਬਰ ਕੋਈ ਹੋਰ ਦੀਵਾ ਬਾਲ ਦਿਓ ਦੋਨਾਂ ਦਾ ਹਨੇਰਾ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਇਸ ਗਿਆਨ ਨੂੰ ਰੱਖ ਕੇ ਚਰਚਾ ਕਰਨਗੇ, ਤੇ ਮਹਾਰਾਜ ਨੇ ਕਿਹਾ ਜਲਪ ਦਾ ਅਰਥ ਹੁੰਦਾ ਗਿਆਨ ਬਹੁਤ ਹੈ, ਚਰਚਾ ਕਰਨਾ ਅਗਲੇ ਨੂੰ ਬੇਇੱਜ਼ਤ ਕਰ ਲਏ, ਉਹ ਜੋ ਪ੍ਰਮਾਣ ਦੇ ਰਿਹਾ ਆਪਣੇ ਵੱਲੋਂ ਪ੍ਰਮਾਣ ਦੇ ਕੇ ਉਹਨੂੰ ਖੰਡਨ ਕਰੀ ਜਾਣਾ। ਗੁਰੂ ਸਾਹਿਬ ਕਹਿੰਦੇ ਭੁੱਲ ਕੇ ਵੀ ਜ਼ਿੰਦਗੀ 'ਚ ਕਦੀ ਨਹੀਂ ਕਰਨਾ ਸਿੱਖ ਨੇ। ਮੈਂ ਤਾਂ ਕਿ ਆਪਾਂ ਬੜੇ ਖੁਸ਼ ਹੁੰਦੇ ਹਾਂ ਕਿਸੇ ਦਾ ਅਪਮਾਨ ਕਰਕੇ। ਭਾਈ ਸੰਤੋਖ ਸਿੰਘ ਉਹਨਾਂ ਬਾਰੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਨੇ, ਸ਼੍ਰੀਮਾਨ ਭਾਈ ਵੀਰ ਸਿੰਘ ਨੇ ਜਿਹੜੀ ਇਹ ਸੂਰਜ ਪ੍ਰਕਾਸ਼ ਦੇ ਟੀਕਾ ਟਿੱਪਣੀ ਕੀਤੀ ਹੈ ਨਾ ਜੀ, ਟੀਕਾ ਟਿੱਪਣੀ ਉਲਟਾ ਨਹੀਂ ਲੈਣਾ, ਜਿਹਨਾਂ ਇੱਕ ਇੱਕ ਚੀਜ਼ ਦੇ ਨੋਟਸ ਦਿੱਤੇ ਨੇ, ਉਹ ਪਹਿਲੀ ਪੋਥੀ ਜ਼ਰੂਰ ਪੜ੍ਹੋ ਸਾਰੇ ਸਿੱਖ, ਘੱਟੋ ਘੱਟ ਇਹ ਪਤਾ ਲੱਗ ਜਾਵੇ ਉਹ ਬੰਦੇ ਦੀ ਵਿਦਵਤਾ ਕੀ ਸੀ। ਉਹਨਾਂ ਨਾਲ ਕੋਈ ਪੰਡਿਤ ਚਰਚਾ ਕਰਨ ਆਇਆ ਸੀ, ਭਾਈ ਸੰਤੋਖ ਸਿੰਘ ਜੀ ਕੈਥਰ ਰਹਿੰਦੇ ਸਨ, ਤੇ ਉਹਨਾਂ ਨੇ ਰਾਤ ਨੂੰ ਪੰਡਿਤ ਨੂੰ ਮਿਲੇ, ਕਿਉਂਕਿ ਭਾਈ ਸਾਹਿਬ ਖਿਮਾ ਕਰ ਦਿਓ ਜਾਤ ਪਾਤ ਅਸੀਂ ਕਹਿੰਦੇ ਹਾਂ ਪਰ ਸਿੱਖਾਂ 'ਚ ਅਜੇ ਵੀ ਘਰ ਕਰਕੇ ਬੈਠੀ, ਉਹ ਛਿੰਬੇ ਸਨ ਨਾ ਭਾਈ ਸਾਹਿਬ ਹੁਣ, ਤੇ ਉਹਨਾਂ ਪਿੰਡਤਾਂ ਨੂੰ ਪਤਾ ਹੋਣਾ ਜਿਹੜੇ ਮਾਝੇ ਦੇ ਰਹਿਣ ਵਾਲੇ ਨੇ, ਝਬਾਲ ਤੋਂ ਜ਼ਿਆਦਾ ਤਰਨ ਤਾਰਨ ਸਾਹਿਬ ਜਾਈਏ, ਪਹਿਲਾਂ ਉਸ ਪਿੰਡ ਦਾ ਨਾਮ ਸੀ ਨੂਰ ਦੀ ਸਰਾਂ, ਅੱਜ ਉਸ ਪਿੰਡ ਦਾ ਨਾਮ ਹੈ ਕਿਲ੍ਹਾ ਸੰਤੋਖ ਸਿੰਘ। ਭਾਈ ਸਾਹਿਬ ਪੰਡਿਤ ਨੂੰ ਇਹ ਗੱਲ ਖਾ ਗਈ ਵੀ ਸਿੱਖਾਂ 'ਚ ਇਸ ਜਾਤ 'ਚ ਪੈਦਾ ਹੋ ਕੇ ਐਡਾ ਵਿਦਵਾਨ ਕੋਈ ਹੋ ਸਕਦਾ। ਉਹ ਚਰਚਾ ਕਰਨ ਆਇਆ, ਰਾਜਾ ਉਦੈ ਸਿੰਘ ਜੀ ਨੇ ਤੋਰਿਆ, ਉਹ ਰਾਤ ਨੂੰ ਮਿਲਣ ਆ ਗਿਆ ਪੰਡਿਤ। ਭਾਈ ਸਾਹਿਬ ਨੇ ਸਿਰਫ 10 ਮਿੰਟ ਗੱਲ ਕੀਤੀ, ਉਹਨੇ ਸਮਝ ਗਿਆ ਵੀ ਇਹ ਬੰਦੇ ਦੇ ਪੱਲੇ ਕੁਛ ਨਹੀਂ, ਨਾ ਕਵਿਤਾ ਦਾ ਪਤਾ, ਨਾ ਪਿੰਗਲ ਦਾ ਪਤਾ, ਨਾ ਇਹਨੂੰ ਭਾਸ਼ਾ ਦੀ ਕੋਈ ਜਾਣਕਾਰੀ। ਭਾਈ ਸਾਹਿਬ ਨੇ ਕੀਤਾ ਜੀ ਕੁਝ ਪੈਸੇ, ਤੇ ਕਹਿੰਦੇ ਸੋਨੇ ਦਾ ਕੰਗਣ ਦੇ ਗਿਆ, ਪੰਡਿਤ ਜੀ ਆਪਾਂ ਤੁਹਾਡੇ ਨਾਲ ਕੱਲ ਨੂੰ ਚਰਚਾ ਨਹੀਂ ਕਰਨੀ। ਉਹ ਜੀ ਫੂਕ ਚ ਆ ਗਿਆ, ਉਹਦੇ ਪਾਣੀ ਸ਼ਾਇਦ ਭਾਈ ਸਾਹਿਬ ਡਰ ਗਏ ਹੈ ਨਾ। ਉਹਨੇ ਰਾਜਾ ਉਦਾ ਸਿੰਘ ਨੂੰ ਕਿਹਾ ਜੀ ਤੁਹਾਡਾ ਕਵੀ ਤਾਂ ਚੁੱਪ ਕਰ ਗਿਆ, ਉਹ ਚਰਚਾ ਲਈ ਤਿਆਰ ਨਹੀਂ। ਰਾਜਾ ਉਦਾ ਸਿੰਘ ਨੇ ਰਾਤ ਨੂੰ ਭਾਈ ਸਾਹਿਬ ਨੂੰ ਬੁਲਾ ਲਿਆ ਵੀ ਕੀ ਕਾਰਨ ਆਪਾਂ ਉਹਦੇ ਨਾਲ ਚਰਚਾ ਨਹੀਂ ਕਰ ਸਕਦੇ। ਭਾਈ ਸਾਹਿਬ ਕਹਿੰਦੇ ਐਸੀ ਗੱਲ ਤੇ ਨਹੀਂ, ਕਹਿੰਦੇ ਉਹ ਤੇ ਕਹਿੰਦਾ ਮੈਨੂੰ ਰਿਸ਼ਵਤ ਦੇ ਦਿੱਤੀ। ਭਾਈ ਸਾਹਿਬ ਨੇ ਕਿਹਾ ਨਹੀਂ ਸਵੇਰੇ ਪ੍ਰਬੰਧ ਕਰੋ ਆਪਾਂ ਚਰਚਾ ਕਰਾਂਗੇ। ਸੰਗਤ ਜੀ ਉਸ ਬੰਦੇ ਨੂੰ ਅੱਧੇ ਘੰਟੇ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਨੇ ਠੰਡਿਆ ਕਰਤਾ। ਜਦੋਂ ਹਾਰ ਗਿਆ ਨਾ, ਅਗਲੀ ਗੱਲ ਸੁਣਿਓ, ਭਾਈ ਸਾਹਿਬ ਨੇ ਕਿਹਾ ਪੰਡਿਤ ਜੀ ਮੈਨੂੰ ਪਤਾ ਸੀ ਤੁਹਾਡੇ ਪੱਲੇ ਕੁਛ ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਭਰੀ ਸਭਾ ਤੁਹਾਡਾ ਅਪਮਾਨ ਨਹੀਂ ਸੀ ਹੋਣ ਦੇਣਾ ਚਾਹੁੰਦਾ, ਤੇ ਆਪਾਂ ਕੀ ਕਰਨੇ ਪਏ।
ਮੈਂ ਤੁਹਾਡਾ ਅਪਮਾਨ ਨਹੀਂ ਸਹਾਉਣ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਹਾਰੋ ਤੇ ਮੈਂ ਜਿੱਤਾਂ। ਜਲਪ ਚਰਚਾ ਸੇ ਕਦੀ ਨਾ ਕਰੇ ਗੋਸ਼ਟੀ, ਕਿਉਂਕਿ ਸ਼ਬਦ ਗੋਸ਼ਟੀ ਆਇਆ। ਅਗਲੀ ਹੈ ਵਿਤੰਡਾ, ਵਿਤੰਡਾ ਚਰਚਾ ਮੂਰਖ ਕਰਦੇ ਨੇ ਜਿਨ੍ਹਾਂ ਨੂੰ ਨੌਲੇਜ ਕੋਈ ਨਹੀਂ, ਸਿਰਫ ਅਪਮਾਨ ਹੀ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜੇ ਗੋਸ਼ਟੀ ਵੀ ਕਰਨੀ ਹੈ ਵਾਦ ਤੇ ਹੇਤ ਕਰਨੀ। ਇੱਥੇ ਭਗਤ ਜੀ ਨੇ ਕਿਹਾ ਭਾਈ 6 ਮਿੰਟ ਮੈਂ ਅੱਜ ਦੀ ਸ਼ਬਦਾਵਲੀ ਮਰਤਾ, 6 ਮਿੰਟ ਹੀ ਗੁਰੂ ਕੀ ਸੰਗਤ ਵਿੱਚ ਬੰਦਗੀ ਕਰਨ ਵਾਲਿਆਂ ਦੇ ਕੋਲ ਬੈਠ ਜਾਓ ਤੇ ਉੱਥੇ ਬੈਠ ਕੇ ਆਪਾਂ ਦੂਜੀ ਗੱਲ ਕਰਨ ਦੀ ਬਜਾਏ ਇੱਕੋ ਗੱਲ ਕਰੀਏ ਕਿ ਸੰਤ ਮਿਲਿਆ ਕਿ ਸੁਣੀਆਂ ਕਹੀਏ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਇੱਥੇ ਭਗਤ ਜੀ ਨੇ ਕਿਹਾ ਵੀ ਇਹ ਕੰਮ ਕਰੋ। ਹੁਣ ਅਗਲੀ ਗੱਲ, ਵਿਚਾਰ ਵੀ ਕਰਦਾ, ਸੰਗਤ ਵੀ ਕਰਦਾ, ਤੀਰਥਾਂ ਤੇ ਵੀ ਜਾਂਦਾ, ਨੇਮ ਵੀ ਨਿਭਾਉਂਦਾ, ਪਰ ਆ ਕੇ ਮੱਛੀ ਵੀ ਤਲ ਕੇ ਖਾ ਲੈਂਦਾ, ਦਾਰੂ ਵੀ ਪੀ ਲੈਂਦਾ ਤੇ ਭੰਗ ਘੋਟ ਕੇ ਵੀ ਪੀਂਦਾ। ਮੇਰੀ ਗੱਲ ਦਾ ਗੁੱਸਾ ਨਾ ਵੀ ਕਰਿਓ, ਜੋ ਸੱਚਾਈ ਹੈ ਗੁਰਬਾਣੀ ਦੀ, ਕਬੀਰ ਭਾਂਗ ਮਾਛਲੀ ਸੁਰਾ ਪਾਨ ਉੱਤੇ ਆ ਰਿਹਾ ਪਾਠ ਨਾ ਭਾਂਗ। ਮੈਨੂੰ ਪਤਾ ਸੰਪਰਦਾਇ ਅਰਥ ਭਾਂਗ ਦੇ ਅਰਥ ਕੀਤੇ ਆ ਭੰਗਾ, ਭੰਗਾ ਦਾ ਅਰਥ ਕੁੱਕੜ, ਪਰ ਨਹੀਂ, ਇਸ ਭਾਂਗ ਦਾ ਲਫ਼ਜ਼ੀ ਅਰਥ ਹੈ ਭੰਗ। ਆਪ ਜੀ ਸਾਰੇ ਕੋਸ਼ਾਂ ਨੂੰ ਦੇਖਿਓ, ਭਾਂਗ ਦਾ ਅਰਥ ਹੈ ਭੰਗ। ਮਾਛਲੀ ਆਪਾਂ ਸਮਝ ਗਏ ਮੱਛੀ, ਸੁਰਾ ਦਾ ਅਰਥ ਸ਼ਰਾਬ, ਅੱਗੇ ਸ਼ਬਦ ਹੈ ਪਾਨ। ਹਾਂਜੀ, ਤੇ ਪਾਨ ਦੇ ਨੰਨੇ ਨੂੰ ਹੁਸ਼ਿਆਰੀ ਲੱਗੀ ਹੈ, ਆਪ ਦੇਖ ਰਹੇ। ਕੁਛ ਵਿਦਵਾਨਾਂ ਨੇ ਪਾਨ ਦਾ ਅਰਥ ਪਾਨ ਦਾ ਬੀੜਾ ਕੀਤੇ ਆ, ਪਰ ਜਦੋਂ ਸਿਹਾਰੀ ਲੱਗ ਜਾਏ, ਜਿਵੇਂ ਧਨ ਦੇ ਨੰਨੇ ਨੂੰ ਸਿਹਾਰੀ ਲੱਗੀ ਉਹਦਾ ਅਰਥ ਹੁੰਦਾ ਧਨ ਵਾਲਾ। ਇੱਥੇ ਪਾਨ ਦਾ ਅਰਥ ਸੁਪਾਰੀ ਪਾਨ ਨਹੀਂ, ਜਿਸ ਤੁਸੀਂ ਪਾਠ ਕਰੋ ਨਾ ਪਾਨ ਸੁਪਾਰੀ ਖਾਤੀਆਂ, ਉੱਥੇ ਸਿਹਾਰੀ ਨਹੀਂ ਲੱਗੀ ਹੋਈ, ਇੱਥੇ ਪਾਨ ਦਾ ਅਰਥ ਪੀਣ ਵਾਲਾ। ਫਿਰ ਸੁਣਿਓ, ਸੰਗਤ ਵੀ ਕਰ ਰਿਹਾ ਖਿਮਾ ਕਰਿਓ, ਨੇਮ ਵੀ ਨਿਭਾ ਰਿਹਾ, ਸਭ ਕੁਛ ਕਰ ਰਿਹਾ, ਪਰ ਆਦਤ ਛੱਡਣ ਨੂੰ ਤਿਆਰ ਨਹੀਂ। ਭੰਗ ਮਾਛਲੀ ਸੁਰਾ ਪਾਨ, ਜਿਹੜਾ ਬੰਦਾ ਭੰਗ ਵੀ ਘੋਟ ਕੇ ਪੀ ਰਿਹਾ, ਮੱਛੀ ਵੀ ਖਾ ਰਿਹਾ, ਸੁਰਾ ਦਾ ਅਰਥ ਦਾਰੂ ਵੀ ਰੱਜ ਕੇ ਪੀਂਦਾ, ਪਾਨ ਦਾ ਅਰਥ ਪੀਣ ਵਾਲਾ। ਤੇ ਅੱਗੇ ਭਗਤ ਜੀ ਕਹਿ ਰਹੇ ਨੇ ਕਿ ਜੋ ਪ੍ਰਾਣੀ ਇਹ ਕਬੀਰ ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਇਹ ਖਾਂਦੇ ਪੀਂਦੇ ਨੇ। ਤੀਰਥ ਯਾਦ ਰੱਖਿਓ, ਬਨਾਰਸ ਵਿੱਚ ਅਜੇ ਵੀ ਯਾਦ ਅਸੀਂ ਦੇਖਦੇ ਜਿੱਦਣ ਸ਼ਿਵਰਾਤਰੀ ਹੁੰਦੀ ਕੀ ਕਰਦੇ ਆ, ਭੰਗ ਪੀ ਪੀ ਕੇ ਬੱਸ ਕਰਾਈ ਹੁੰਦੀ ਉਹਨਾਂ ਲੋਕਾਂ ਨੇ, ਮਾਸ ਵੀ ਖਾਂਦੇ ਆ, ਕਈਆਂ ਦਾਰੂ ਪੀਤਾ ਹੁੰਦਾ। ਭੰਗ ਮਾਛਲੀ ਸਿਰਾ ਪਾਨ ਜੋ ਜੋ ਪ੍ਰਾਣੀ ਕਾਹੇ, ਤੀਰਥ ਵਰਤ ਨੇਮ ਕੀਏ, ਉਹਨਾਂ ਦੇ ਤੀਰਥ ਇਸ਼ਨਾਨ ਕੀਤੇ, ਉਹਨਾਂ ਦੇ ਰੱਖੇ ਹੋਏ ਵਰਤ ਤੇ ਵਰਤ ਦੇ ਨੇਮ ਜਿਹੜੇ ਨਿਭਾਉਂਦੇ ਪਏ ਨੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਏ। ਰਸਾਤਲ ਦਾ ਅਰਥ ਹੁੰਦਾ ਨਰਕ ਵਿੱਚ, ਖੂਹ ਵਿੱਚ ਡਿੱਗ ਜਾਣੇ, ਜ਼ਮੀਨ ਤੋਂ ਥੱਲੇ ਚਲੇ ਜਾਣੇ। ਜਿਹੜੇ ਬੰਦੇ ਇਸ ਢੰਗ ਨਾਲ ਖਾ ਪੀ ਰਹੇ ਨੇ, ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਬੰਦਿਆਂ ਦਾ ਨੇਮ ਪ੍ਰੇਮ ਕਿੱਥੇ ਚਲਾ ਗਿਆ। ਥੋੜੀਆਂ ਜਿਵੇਂ ਬੇਨਤੀਆਂ ਆਪ ਨੂੰ ਕਰਨੀਆਂ ਨੇ, ਤੁਸੀਂ ਕਦੀ, ਮੈਨੂੰ ਪਤਾ ਵੀ ਕਈਆਂ ਨੂੰ ਇਹ ਗੱਲ ਬੜੀ ਹੋਰ ਤਰ੍ਹਾਂ ਲੱਗਣੀ ਹੈ, ਚਾਹ ਬੰਦੇ ਨੂੰ ਲੱਗ ਜਾਏ ਚਾਹ ਛੱਡਣੀ ਮੁਸ਼ਕਲ ਹੋ ਜਾਂਦੀ ਹੈ, ਜਿਹਨੂੰ ਭੰਗ ਪੀਣ ਦੀ ਆਦਤ ਪੈ ਗਈ ਉਹ ਅਗਾਂਹ ਜਾਊਗਾ, ਪਿਛਾ ਨਹੀਂ ਆਉਣਾ ਉਹਨੇ। ਜਿਹੜਾ ਗੁਰਮਤ ਦਾ ਸਿਧਾਂਤ ਹੈ, ਮੈਂ ਭਾਈ ਵੀ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖੇ ਨੂੰ ਕਾਫੀ ਸਾਲ ਹੋ ਗਿਆ, ਮੇਰੇ 70-80 ਸਾਲ ਹੋ ਚੁੱਕੇ ਆ, ਤੇ ਤੁਸੀਂ ਭੰਗ ਵਾਲਾ ਚੈਪਟਰ, ਸੁੱਖ ਨਿਦਾਨ ਵਾਲਾ ਚੈਪਟਰ ਪਲੀਜ਼ ਲੱਭ ਕੇ ਪੜ੍ਹ ਕੇ ਵੇਖਿਓ। ਮੈਂ ਤੁਹਾਨੂੰ ਦੱਸ ਤੈਲਿਆਂ, ਜ਼ਰੂਰ ਪੜ੍ਹਿਓ ਗੁਰਮਤ ਮਾਰਤਾਂ ਵਿੱਚ। ਉਹ ਕਹਿੰਦੇ ਨੇ ਸਾਡੇ ਲੋਕ ਇਸ ਚੀਜ਼ ਨੂੰ ਧਰਮ ਦੇ ਨਾਂ ਤੇ ਖਾ ਰਹੇ ਆ, ਕਹਿੰਦੇ ਇਸ ਤੋਂ ਵੱਧ ਸ਼ੋਕ ਵਾਲੀ ਇੱਕ ਹੋਰ ਬਾਤ ਹੈ ਕਿ ਜਿਹੜੀ ਚਾਹ ਸਾਡੇ ਘਰਾਂ ਚ ਨਹੀਂ ਸੀ ਵੜਨੀ ਚਾਹੀਦੀ। ਸਾਨੂੰ ਦੁੱਖ ਇਸ ਚੀਜ਼ ਦਾ ਕਿਤੇ ਚਾਹ ਗੁਰਦੁਆਰਿਆਂ ਵਿੱਚ ਨਾ ਆ ਜਾਏ। ਤੁਸੀਂ ਚੈਪਟਰ ਸੁੱਖ ਨਿਦਾਨ ਵਾਲਾ ਤੇ ਭੰਗ ਵਾਲਾ ਪੜ੍ਹਿਓ, ਥੱਲੇ ਫੁੱਟਨੋਟ ਦਿੱਤਾ ਹੋਇਆ। ਤੇ ਮੇਰੇ ਮਨ ਚ ਆਇਆ ਭਾਈ ਸਾਹਿਬ ਜੀ ਹੁਣ ਤਾਂ ਟੈਂਕੀ ਪਹਿਲਾਂ ਰੱਖੀ ਚਾਹ ਦੀ ਹੁੰਦੀ ਸੀ। ਵੇਖੋ ਜਿਹੜੀ ਚੀਜ਼ ਲਾ ਦਿਆਂਗੇ ਬੋਡੀ ਨੂੰ, ਅਸੀਂ ਸਾਰੇ ਵਿੱਚ ਸ਼ਾਮਿਲ ਹਾਂ, ਇਕੱਲੇ ਤੁਸੀਂ ਨਹੀਂ। ਗੁਰਬਾਣੀ ਨੇ ਕਿਤੇ ਸ਼ਰਾਬ ਦੀ ਪ੍ਰੋੜਤਾ ਨਹੀਂ ਕੀਤੀ। ਮਹਾਰਾਜ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ,
ਝੂਠਾ ਮੱਧ ਮੂਲ ਨਾ ਪੂਜ ਪੀਚੀ ਜੇ ਕਾ ਪਾਰ ਵਸਾਏ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਚ ਰਵਿਦਾਸ ਭਗਤ ਜੀ ਨੇ ਕਿਹਾ ਧਰਮ ਦਾ ਨਾਂ ਅਸੀਂ ਵਰਤਨੇ ਆ ਨਾ ਜੀ, ਜੀਵ ਦਾ ਚਸਕਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜੇਵਾ ਇੰਦਰੀ ਏਕ ਸਵਾਹੋ, ਜਦੋਂ ਬੰਦਾ ਵਿਸ਼ੇ ਦੇ ਵਿੱਚ ਡੁੱਬ ਜਾਂਦਾ ਹੈ ਉਹੀ ਕੰਮ ਜੀਵ ਤੋਂ ਕਰਾਉਂਦਾ, ਉਹੀ ਕੰਮ ਇੰਦਰੀ ਤੋਂ ਕਰਾਉਂਦਾ ਹੈ। ਇਹ ਗੱਲਾਂ ਵੈਸੇ ਆਪਾਂ ਸੁਣ ਕੇ ਵੀ ਰਾਜੀ ਨਹੀਂ, ਕਰਕੇ ਵੀ ਲਿਖੀ। ਜਿਸ ਬੰਦੇ ਦੀ ਜੀਭ ਹੀ ਕੰਟਰੋਲ ਨਹੀਂ ਹੁੰਦੀ ਪਈ, ਉਹਦੇ ਮਨ ਦੇ ਫੁਰਨੇ ਕਿੱਥੇ ਕਾਬੂ ਹੋਣੇ ਨੇ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ, ਕਹਿੰਦੇ ਪਰ ਨਾਰੀ ਜੁਆ ਅਸਤ ਚੋਰੀ ਮਦਰਾ ਜਾਨ, ਪਰਾਇਆ ਤਨ ਚੋਰੀ ਮਦਰਾ ਦਰ ਤੇ ਸ਼ਰਾਬ, ਜੁਆ ਪਰ ਨਾਰੀ ਜੁਆ ਅਸਤ ਅਸਤ ਦਰ ਤੇ ਝੂਠ ਚੋਰੀ ਮਦਰਾ ਜਾਨ, ਪਾਂਚ ਐਬ ਜੈ ਜਗਤ ਮੇਂ ਤਜੇ ਸੋ ਸਿੰਘ ਸੁਜਾ। ਇਹ ਹੁਣ ਮੈਂ ਕੋਈ ਇਹ ਨਹੀਂ ਕਹਿ ਰਿਹਾ, ਕਿਉਂਕਿ ਕੋਈ ਵਾਰਸ ਨਹੀਂ ਸਾਡਾ, ਹਰ ਬੰਦਾ ਆਪਣੀ ਗੱਲ ਕਰਕੇ ਚੱਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਵਿੱਚ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਨੂੰ ਭੰਗ ਪੇਸ਼ ਕਰਦਾ ਬਾਬਰ, ਹਜ਼ੂਰ ਨੂੰ ਕਹਿੰਦਾ ਭੰਗ ਹੈ ਮਸਤੀ ਚੜ੍ਹਦੀ ਹੈ, ਤੇ ਮੇਰੇ ਬਾਬਾ ਜੀ ਫਿਰ ਸ਼ਬਦ ਉਚਾਰਨ ਕਰਦੇ ਨੇ, ਬਾਬਰ ਤੂੰ ਥੈਲੀ ਚ ਭੰਗ ਪਾਈ ਫਿਰਨਾ ਹੈ? ਮੈਂ ਆਪਣੇ ਸੀਨੇ ਦੀ ਹਿਰਦੇ ਦੀ ਥੈਲੀ ਵਿੱਚ ਰੱਬ ਦੇ ਡਰ ਦੀ ਭੰਗ ਪਾ ਕੇ ਤੁਰਿਆ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਜੇ ਦੇਖੋ ਬਾਬਰ ਭੰਗ ਦਿੰਦਾ, ਹਜ਼ੂਰ ਕਹਿੰਦੇ ਨੇ ਰੱਬ ਦਾ ਭੈ ਭੰਗ ਹੈ, ਤੇ ਜੇ ਭਰਥਰ ਜੋਗੀ ਪਿਆਲਾ ਸ਼ਰਾਬ ਦਾ ਭਰ ਕੇ ਕਹਿੰਦਾ ਸੁਰਤ ਬੜੀ ਜੁੜਦੀ ਏ, ਤੇ ਗੁਰੂ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਛੱਡ ਪਰਾਂ ਪਿਆਲੇ ਨੂੰ, ਇੱਕ ਮੇਰੇ ਕੋਲ ਵੀ ਪਿਆਲਾ ਹੈ। ਉਹ ਸ਼ਬਦ ਆਸਾ ਕੀ ਰਾਗ, ਆਸਾ ਰਾਗ ਵਿੱਚ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਵੈ ਕਰਨੀ ਕਸ ਪਾਈ ਹੈ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ ਐਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ ਪੂਰਾ ਸਾਚ ਪਿਆਲਾ ਤਿਸੈ ਪਿਆਏ ਜਾਂ ਕੋ ਨਦਰ ਕਰੇ। ਮੇਰੀ ਫਿਰ ਬੇਨਤੀ ਹੈ ਸੰਗਤ ਜੀ, ਮੈਂ ਲੱਖ ਕਰੀ ਜਾਂ, ਮੈਂ ਜੀ ਇੰਨੀ ਸੇਵਾ ਕਰ ਰਿਹਾ, ਮੈਂ ਪੰਧੀ ਕਰ ਰਿਹਾ, ਜੇ ਮੇਰਾ ਖਾਣ ਦੀ ਕੰਟਰੋਲ ਕੋਈ ਨਹੀਂ। ਤੇ ਉਰਦੂ ਦਾ ਸ਼ਾਇਰ ਕਹਿੰਦਾ ਸੀ, ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇਂ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਸਤਿਗੁਰਾਂ ਨੇ ਇੱਥੇ ਕਿਹਾ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਭੰਗ ਮਾਛਲੀ ਸੁਰਾ ਪਾਨ, ਭੰਗ ਖਾ ਰਿਹਾ ਮੱਛੀ ਖਾ ਰਿਹਾ ਸ਼ਰਾਬ ਪੀ ਰਿਹਾ, ਜੋ ਜੋ ਪ੍ਰਾਣੀ ਕਾਹੇ ਤੀਰਥ ਵਰਤ ਨੇਮ ਕੀਏ, ਉਹਨਾਂ ਦੇ ਤੀਰਥ ਇਸ਼ਨਾਨ ਕੀਤੇ, ਉਹਨਾਂ ਦੇ ਵਰਤ ਰੱਖੇ, ਤੇ ਕਹਿਣ ਲੱਗੇ ਸਭ ਤੇ ਸਭੈ ਰਸਾਤਲ ਜਾਏ, ਉਹ ਸਾਰੇ ਨਰਕ ਵੀ ਚਲੇ ਗਏ, ਉਹਨਾਂ ਨੂੰ ਕੋਈ ਵੀ ਲੇਖੇ ਨਹੀਂ ਪੈਣਾ। ਮੇਰੀ ਇਸ ਕਰਕੇ ਬੇਨਤੀ ਹੈ ਕਿ ਆਪਾਂ ਅਰਦਾਸ ਕਰੀਏ, ਸਤਿਗੁਰੂ ਸਾਨੂੰ ਉਹ ਜੀਵਨ ਕਮਾਉਣ ਦੀ ਦਾਤ ਬਖਸ਼ੋ ਜਿਹੜੀ ਆਪ ਜੀ ਨੇ ਗੁਰਬਾਣੀ ਵਿੱਚ ਬਖਸ਼ੀ ਹੈ। ਅੱਜ ਇੰਨੀਆਂ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਕੋਈ ਲਫ਼ਜ਼ ਸਖਤ ਨਿਕਲ ਗਿਆ ਹੋਵੇ ਤੇ ਮੈਨੂੰ ਬਖਸ਼ ਦਿਆ ਜੇ, ਪਰ ਇਹ ਗੱਲ ਯਾਦ ਰੱਖਿਓ, ਜਿੱਧਰ ਆਪਾਂ ਤੁਰਨ ਲੱਗ ਪਏ ਹਾਂ, ਸਾਰੇ ਬੱਚਿਆਂ ਨੂੰ ਤੋਰਨ ਲੱਗ ਪਏ ਹਾਂ, ਇਹਦਾ ਆਉਣ ਵਾਲਾ ਭਵਿੱਖ ਚੰਗਾ ਨਹੀਂ ਹੋਵੇਗਾ, ਇਹ ਸੱਚ ਹੈ। ਧਨੀ ਰਾਮ ਚਾਤਰਕ ਨੇ ਸ਼ਰਾਬ ਤੇ ਚਾਰ ਸਤਰਾਂ ਲਿਖੀਆਂ ਪੰਜਾਬੀ 'ਚ, ਉਹ ਲਿਖਦਾ ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ, ਕਿੱਕਰ ਦੀ ਚਲੇ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ, ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ, ਦਾਰੂ ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕਣਾ ਛੱਡੇ, ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਵੇ, ਕਿ ਜਿਹੜਾ ਨਸ਼ੇ ਚਲਾ ਗਿਆ ਘੱਟੋ ਘੱਟ ਦੀ ਔਲਾਦ ਹੀ ਬਚ ਹੈ। ਆਪ ਸਭ ਨੂੰ ਮੇਰੀ ਬੇਨਤੀ ਹੈ ਜੀ, ਅੱਜ ਆਪਾਂ ਇੱਕ ਸਿੱਖਿਆ ਮੈਂ ਤੇ ਤੁਸੀਂ ਸਭ ਨੇ ਲੈਣੀ ਹੈ ਕਿ 25 ਮਿੰਟ ਦੀ ਘੜੀ ਹੈ, ਉਹਦੇ ਅੱਧਾ ਜਿਹੜਾ 12.5 ਮਿੰਟ ਨੇ, ਤੇ 12.5 ਮਿੰਟ ਤੋਂ ਆਪਾਂ 6 ਮਿੰਟ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣ ਲੱਗ ਪਈਏ, ਤੇ ਕਬੀਰ ਸਾਹਿਬ ਦਾ ਆਪਾਂ ਸ਼ਲੋਕ ਕਮਾ ਸਕਾਂਗੇ। ਸਭ ਦਾ ਧੰਨਵਾਦ ਜੀ, ਪ੍ਰਬੰਧਕ ਵੀਰਾਂ ਦਾ, ਮੇਰੇ ਜਸਵਿੰਦਰ ਸਿੰਘ ਵੀਰ ਚੰਡੀ ਸਾਹਿਬ, ਤੁਹਾਡਾ ਸਭ ਦਾ ਧੰਨਵਾਦ ਜੀ, ਆਪ ਨੇ ਬਹੁਤ ਟਿਕਾ ਬਖਸ਼ਿਆ। ਕੱਲ੍ਹ ਨੂੰ 3 ਸ਼ਲੋਕ ਨੇ, 3 ਅਵਸਥਾਵਾਂ ਵੱਖਰੀਆਂ ਨੇ, ਮੈਂ ਅਰਥ ਕਰ ਜੂੰਗਾ, ਪਰ ਸੱਚੀ ਤੁਹਾਨੂੰ ਦੱਸਾਂ
ਉਹ ਅਵਸਥਾ ਕਬੀਰ ਸਾਹਿਬ ਜਾਣੇ। ਕਹਿੰਦੇ ਨੇ ਹੁਣ ਮੈਂ ਅੱਖਾਂ ਨਹੀਂ ਖੋਲਦਾ, ਮੇਰਾ ਸੱਜਣ ਮੇਰੇ ਹਿਰਦੇ ਚ ਹੈ। ਫਿਰ ਪੁੱਛਿਆ ਖੋਲਣ ਕਿਉਂ ਲੱਗ ਪਿਆ, ਕਹਿਣ ਲੱਗੇ ਹੁਣ ਸਾਰਿਆਂ ਹਿਰਦਿਆਂ ਚ ਦਿਸਦਾ। ਤੇ ਤੀਜਾ ਬਚਨ ਕੀਤਾ, ਹੁਣ ਇਹ ਨਹੀਂ ਪਤਾ ਲੱਗਦਾ ਇਸ ਦੇਹ ਵਿੱਚ ਜੀਓ ਰਹਿੰਦਾ ਕਿ ਪੀਓ ਰਹਿੰਦਾ। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਆਓ ਜੀ ਥੋੜਾ ਜਿਹਾ ਨਾਮ ਜਪ ਲਈਏ, ਸਾਰੇ ਕਿਰਪਾ ਕਰੋ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ ਤੁਸੀਂ, ਤੀਜੇ ਹਿੱਸੇ ਚ ਬੀਬੀਆਂ ਭੈਣਾਂ ਜੀ।

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸ਼ਬਦਾਂ ਦਾ ਉਚਾਰਨ ਕਰਦਿਆਂ, ਅਰਥ ਕਰਦਿਆਂ, ਸਤਿਗੁਰੂ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਈਆਂ ਨੇ ਮਹਾਰਾਜ ਜੀ, ਅਣਜਾਣ ਬੱਚਾ ਸਮਝ ਕੇ ਬਖਸ਼ ਦੇਣਾ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਦਾ ਅੱਜ ਇੱਥੇ ਦੂਜਾ ਦੀਵਾਨ ਸੀ ਅਤੇ ਤਿੰਨ ਦੀਵਾਨ ਹੋਰ ਬਾਕੀ ਹਨ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ, ਜਿਸ ਤਰ੍ਹਾਂ ਆਪ ਆਪਣੇ ਅੱਜ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਆਂ ਹਨ, ਇਸ ਤਰ੍ਹਾਂ ਹੀ ਕੱਲ੍ਹ ਦੇ ਜੋ ਤਿੰਨ ਦਿਨ ਦੇ ਹੋਰ ਦੀਵਾਨ ਨੇ ਆਪਣੇ ਪਰਿਵਾਰਾਂ ਸਮੇਤ ਇਸ ਭਾਗੇ ਸਮੇਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਅਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਅਰਦਾਸ, ਉਸ ਤੋਂ ਉਪਰੰਤ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸਬਦ ਗਾਵੜੇ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਅਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਇਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਭੁੱਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਭੁੱਲਣਾ ਜੀ ਪ੍ਰਿਥਵੀ ਮੈਂ ਸਰਬੱਤ ਖਾਲਸਾ

ਬੰਨੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਗੁਰਮਤਿ ਵਿਚਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਰ ਘਰ ਦੇ ਪ੍ਰੀਤਵਾਨ ਭਾਈ ਰਜਿੰਦਰ ਸਿੰਘ ਵੱਲੋਂ ਆਪਣੇ ਪੂਜਨਿਕ ਮਾਤਾ ਪਿਤਾ ਸਤਵੰਤ ਕੌਰ ਪ੍ਰੇਮ ਸਿੰਘ ਉਹਨਾਂ ਦੀ ਯਾਦ ਵਿੱਚ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ, ਜੋ ਆਪਣੇ ਕੋਲ ਉਚੇਚੇ ਤੌਰ ਤੇ ਪੰਜ ਦਿਨ ਵਾਸਤੇ ਪਹੁੰਚੇ ਸਨ। ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ, ਤਿੰਨ ਦੀਵਾਨ ਉਹਨਾਂ ਦੇ ਹੋਰ ਬਾਕੀ ਹਨ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ,

ਸੰਸਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲਿਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਹੈ ਛੁਟੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਉਰਿਹੋ ਸਿਰਜਣ ਹਾਰੋ, ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਰਵ ਸਿਮਰਵ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

बस तेरा घर भला, तेरे घर आनंद वधाई तुद घर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru. Guru. Guru. Guru. Guru. Guru. Guru. Guru. Guru. Guru. Guru.

Guru.

Guru.

Guru.

Guru, ah, Guru, ah, Guru, ah, Guru.

Guru.

Vaheguru, Vaheguru, Vaheguru, Vaheguru.

Guru. Guru.

ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहे

Hi, Guru. Hi, Guru.

Ai, guru. Ai, guru.

All right.

Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Ah,

Ah,

Spirit of wine.

Vaheguru, Vaheguru.

Vahinduru, Vahinduru, Vahinduru, Vahinduru, Vahinduru.

Wanderer, Wanderer.

Bye.

ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨੇ ਚਲੇ ਆਸਨ ਪ੍ਰਭ ਕਹਿ ਸਿਮਰਨ ਕਮਲ ਬੇਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਾਨ ਜਿਨ ਕਹੋ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ

ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤ ਬੋਧ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਦੇ ਊਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਟਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਖੋਏ ਸਲੋਕ ਬਹੁ ਸ਼ਾਸਤਰ ਬਹੁ ਸੇਮ੍ਰਤੀ

ਗਿਆਨ ਸਭ ਧਿਆਨ ਖੜ ਸ਼ਾਸਤਰ ਸੀਮ੍ਰਿਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਘਟਾ

ਕਨਕ ਅਸਵਹਿ ਭਰਭੂਮ ਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤਾਪੀ ਹਮੈ ਮੈਲ ਨਾ ਜਾਵੈ ਹਰਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ

ਊਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦਰਗਹਿ ਨਹੀਂ ਸੁੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਰ ਨਹੀਂ ਮਾਨੈ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ

ਸਾਧ ਸੰਗ ਇਹੋ ਮੈਂ ਛੋੜੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸਊ ਗਨੀਏ ਸਭ ਤੇ ਉੱਚਾ। ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਟ ਸਾਜਨਾ। ਸੁਖ ਦੁਖ ਜਨ ਸੰਦ੍ਰਿਸ਼ਟਿਤ

ਆਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤੋ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਬਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਅਪਿਆਊ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ

ਸਾ ਛੋੜ ਝੂਠ ਸੰਗ ਮਚਾ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਇ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ, ਸ਼ਬਸ ਨਾਹੀ ਕਿਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ,

ਅਨਕ ਭਾਂਤ ਮਾਇਆ ਕੇ ਹੇਤ ਸਰਪੁਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸੁਰੰਗ ਲਾਵੈ ਉਹ ਬਿਨ ਸਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਲ ਪਟਰਿਓ ਤੇ ਅੰਧ ਅੰਧਾਰ ਪਟਾਉ ਸਿਉ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਵਲੈ ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪ ਸੁਪਰ ਕਰ ਤੁਗਮਾਨ ਅਸਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵਾ ਹਰ ਕੇ ਚਰਨ ਮਿਥਿਆ ਸਰਵਨ ਬਰ ਨਿੰਦਾ ਸੁਨੇ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਬੇ

ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ

ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਸ ਬਕਾਊ ਮਾਨੈ ਮੁਕਤਾ ਕੋ ਜਸਰ ਸਨਮੁਖ।

ਜੇ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜੇ ਪ੍ਰਸਾਦ ਜੁਗੋ ਨਾ ਬਾਹੂ ਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪੈ ਰਿਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਪਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉੜਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੇ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਠ ਪਹਿਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ

ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਜੇ ਬਸਨਾ ਜੇ ਪ੍ਰਸਾਦ ਹਸ ਕਰ ਜਾ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਬ੍ਰਹਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਬਰ ਕਤਲਾ ਗੋਹ ਗੁਰਪ੍ਰਸਾਦ ਨਾਨਕ ਮਨ ਜਾਗਹ ਜੇ ਪ੍ਰਸਾਦ ਤੂੰ

ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਸਿਓ ਰਾਜ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਰਾਉ ਆਪ ਗਾ ਵਾਏ ਸੋ ਹਰ ਗੁਣ ਗਾਵੋ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੂ ਦਇਆ ਤੇ ਕਮਲ ਵਿਕਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨੂ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕਿਨਕਾ ਕਛੂ ਨਾ ਹਾਥ ਸਲੋਕ ਅਗੰਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾਗੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧਸੰਗ ਬਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਪੁੱਜੇ ਪ੍ਰਭ ਨੇਰਾ ਸਾਧਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪ੍ਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ

ਰੇਲ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਖਤਮ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕਹਿ ਸੰਗ ਮਹ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾ ਹੀ ਗੋਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭ ਬਣ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕਹਿ ਸੰਗ ਆਜਾਰ ਸਹਿ ਸਾਧਕ ਸੰਗ ਬਸੇ ਤਾਨ ਉੱਚੈ ਸਾਧੂ ਕਹਿ ਸੰਗ ਮਹਿਲ ਪਾ ਉੱਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਰ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ

ਸੋਏ ਅਵਰ ਨਾ ਪੇਖਾ ਏ ਕਿਸਬਿਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮੈ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਖ।

ਪ੍ਰਤਾਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ ਅਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਭਰਮ ਭਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਬਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਧਾ ਬ੍ਰਹਮ ਗਿਆਨ ਲਿਆ ਤਾਪਤ ਬੰਧਾ ਬ੍ਰਹਮ ਗਿਆਨੀ ਕਵੇ ਸੋ ਭਲਾ।

ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨੂਕੂਟ ਮਦੇ ਕੋ ਐਸਾ ਆਪਰਸ ਵੈਸਨੋ ਸਹੋਜ ਸੁਪਰ ਸੁਪ੍ਰਸੰਨ ਬਿਸਿਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬਿਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਪਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਗਏ ਉਪਦੇਸ਼ ਜਗ ਜੀਵ

ਗੁਰਗਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਸਨਦਰੀ ਆਇਆ ਦਾਦ ਸੰਦਨ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਮਾਨ ਅਪਨੇ ਦਾਸ ਗੁਰੂ ਆਪ ਕਿਰਪਾ ਕਰੇ ਦਸ ਦਾਸ ਗੁਰ ਸਭ ਸੋਝੀ ਪਰ ਸੰਗਲ ਸੰਘ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਭ ਗਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮ੍ਰਿਤ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜਬਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਦ ਕਰ ਰਾਖਿਆ ਤੈਸਾ ਤਿੰਨਾਉ

ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਥਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆਂ ਸਰਿਆਂ ਕਾ ਆਪ ਸਵਾਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹ ਮਾਨੁਗ ਤੇ ਕਿਆ ਹੋਇਆ ਆਵੈ ਜੋ ਤਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਬਕ ਛਲੇ ਜੋ ਤਸ ਭਾਵੈ ਸੋਈ ਕਰੇ।

ਜੀਓ ਬਿਨ ਸਭ ਦਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਵਰਗਾਸ, ਅਬਨੀ ਬਣਤਾ ਬਨਾਈ, ਨਾਨਕ ਜੀ ਵੈ ਦੇਖ ਵਡਾਈ, ਇਸਗਾ ਬਲ ਨਾਈ ਸਹਾਥ, ਕਰਨ ਕਰਾਮਨ ਸਰਬ ਗੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿ ਸੁਭਾਵੇ ਸੋਈ ਫੁੰਥੀਓ, ਕਬੂ ਊਚ ਨੀਚ ਮਹਿ ਬਸੈ, ਕਬੂ ਸੋ ਖਰ ਖਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਾਇਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ, ਕਬੂ ਨਿਰਤ ਕਰੈ ਬਪਾਤ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾਂਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹੇ ਬੜ ਰਾਜਾ, ਕਬੂ ਵਿਖਾਰੀ ਨੀਚ ਗਾ ਸਾਜਾ, ਕਬੂ ਆਪ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਵੀਹੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹਾਏ, ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੁਨ ਧਾਰੀ ਲਾਵੈ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਾਧਕ ਮੁਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਵੇ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬੂ ਸਾ ਸੰਗਤ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਦਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮੰਦਨ ਨਾਮ ਰਤੇ ਕਰੰਗ ਸਦਾ ਬਸੇ ਪਾਰ, ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ

ਗਲੇ ਅਸ਼ਟਪਦੀ ਜਸਕੇਂਦਰ ਰਾਜ ਬਮਾਨ ਸੋ ਨਰਗ ਪਾਤੀ ਵਸਮਾਨ ਜੋ ਜਾਣੇ ਮੈਂ ਜੋ ਬਨਮੰਤ ਸੋਦ ਵਿਸ਼ਟਾ ਗਾ ਜਨਤਾ ਬਿਸਕੋ ਕਰਮੰਦ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੈ ਧਨ

ਜਾਵੇ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਭੀਤਰ ਤੱਕ ਹੋਏ ਬਿਨਾਸ ਸਪਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਗਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋ ਕਹੋ ਨਾਨਕ ਤਾਂ ਕਿ ਨਿਰਬਣ ਸੋਏ ਜਬ ਲਗ ਜਾਣੇ ਮੁਝਤੇ ਕਸ਼ ਹੋਏ ਤਬ ਸਕੋ ਸੁਖ ਨਾ ਹੀ ਕੋਏ ਜਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਹੋ ਬੈਰੀ ਬੀਤ ਤਬ ਲਗ ਨੇ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਘ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁੱਟੈ ਸਹਿਸ ਘਟੇ ਲੱਕ ਉੜ

ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਰਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਰਮ ਸੋਏ।

ਹਰ ਸਭ ਕਾਸ਼ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ ਹੋਏ ਥਾਨ ਤਨੰਤਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਪਣ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ

ਰਾਸ਼ਟਰਪਤੀ ਸੰਦਗਹਿ ਦੁਖਨ ਆਰਜਾ ਘਟੈ, ਸੰਦਗਹਿ ਦੁਖਨ ਜਮਤੇ ਨਹੀਂ ਛੁਟੈ, ਸੰਦਗਹਿ ਦੁਖਨ ਸੁਖ ਸਭ ਜਾਏ, ਸੰਦਗਹਿ ਦੁਖਨ ਨਰਕ ਮੈਂ ਪਾਏ, ਸੰਦਗਹਿ ਦੁਖਨ ਮਤੋਏ ਮਲੀਨ, ਸੰਦਗਹਿ ਦੁਖਨ ਸੋਭਾ ਤੇ ਹੀਨ, ਸੰਦਗਹਿ ਹਤੇ ਕੋ ਰੱਖੇ ਨਾ ਕੋਏ, ਸੰਦਗਹਿ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਸੰਗ ਨਿੰਦਕ ਭੀ ਤਰੈ, ਸੰਦਗਹਿ ਦੁਖਨ ਤੇ ਮੁਖ ਭਵੈ, ਸੰਤਨ ਗਹਿ ਦੁਖਨ ਕਾਗ ਜਿਉਂ ਲਵੈ, ਸੰਤਨ ਗਹਿ ਦੁਖਨ ਸਰਬ ਜੋਨ ਪਾਏ, ਸੰਦਗਹਿ ਦੁਖਨ ਤ੍ਰਿਗਤ ਜੋਨ ਗਿਰਮਾਏ, ਸੰਤਨ ਗਹਿ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਦਗਹਿ ਦੁਖਨ ਸਭ ਕੋ ਛਲੈ, ਸੰਦਗਹਿ ਦੁਖਨ ਤੇ ਸਭ ਜਾਏ, ਸੰਦਗਹਿ ਦੁਖਨ ਨੀਚ ਨੀਚ ਆਏ, ਸੰਦੋਖੀ ਗਾ ਥਾਂ ਕੋ ਨਾਹੇ, ਨਾਨਕ ਸੰਭਾਵਿਤਾ ਹੋਏ ਵੀ ਗਤ ਪਾਹੇ, ਸੰਦਗਾ ਨਿੰਦਕ ਮਹਾ ਤਾਈ, ਸੰਦਗਾ ਨਿੰਦਕ ਟਿਕੰਨਾ ਪਾਈ, ਸੰਦਗਾ ਨਿੰਦਕ ਮਹਾ ਤਿਆਰਾ, ਸੰਦਗਾ ਨਿੰਦਕ ਪਰਮੇਸ਼ਰ ਮਾਰਾ, ਸੰਦਗਾ ਨਿੰਦਕ ਰਾਜ ਤੇ ਹੀਨ,

ਹਰ ਗਰਮ ਸਰਬਨ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਪਟਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਦੇ ਸੁਖੀ ਏਕੋ ਏਕ ਏਕ ਬਸ਼ਾਨੇ ਏ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਦਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਦਿਸਗੀ ਜਾਨੂ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਅਰਜਸ ਗੈਤ

ਪ੍ਰਭ ਕੀ ਕਰਾ ਬਿਨਾ ਕਹਿਤਾ ਵੇ ਜੇ ਕੋ ਹੋਏ ਬਹੇ ਦਾ ਤਾਰ ਤੇਨ ਹਾਰ ਜਾਣੇ ਗਾ ਬਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜੋ ਪਾ ਖਾਣ ਨਾ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਵਿਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਂ ਉਦਿਆਨ ਮੇ ਮਾਰਗ ਪਾਵੇ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਰੁਚਾ ਪੂਰ ਮਨ ਮੂਰਖਾਏ ਬਿਲ ਲਾਈਏ ਪ੍ਰਭ ਲਿਖੇਗਾ ਲਿਖਿਆ ਪਏ ਦੁਖ ਸੁਖ ਪ੍ਰਭ ਦੇਵਨਹਾਰ ਵਰਤਿਆ ਤਸੇ ਜਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਸਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਖੇਪ ਸੰਤੇ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ ਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਕੇ ਸਤਬਲਹਾਰ ਚਰਨ ਸਾਧਗੇ ਧੋਏ ਧੋਏ ਪੀਰ ਪ੍ਰਸਾਦੁ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅਮਰ ਰਸ ਚਾਖੈ ਓੜ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਰ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦੁਸ਼ਟੀ ਮਾਹੇ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੀ ਤਿਸਗਾ ਕਰਨੇ ਯੋਗ ਤਿਸ ਬਿਨ ਦੁਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਏ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਏਕ ਹੋਏ ਸੱਚ ਗਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਿ ਮੁਖ

ਹੈ ਭੈ ਸੱਚ ਨਾਨਕੋਸੀ ਭੈ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾਂ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਮਨ ਪ੍ਰਗਟਾਇਆ ਪੈਤੇ ਨਿਰਭੋਇ ਬਸਾਨਾ ਸਤਿ ਬਜਾਤ ਸਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨਾ ਕਹਿਣਾ ਜਾਈ

ਪ੍ਰਭ ਸੇਵਕ ਜਨ ਸੰਗ ਪ੍ਰਭਗਾ ਸੇਵਕ ਨਾਮ ਗੈ ਰੰਗ ਸੇਵਕ ਪ੍ਰਭਾਲਣਹਾਰਾ ਸੇਵਕ ਹੀ ਰਾਖੇ ਨਿਰੰਕਾਰ ਸੋ ਸੇਵਕ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ

ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਲਿਖੀ ਕੀਰੀ ਬੈ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਢ ਤਿਆਪ ਤਾਕ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ ਜਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਗੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਏ ਮੰਤੰਤਰ ਪਿਆ। ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਨਮ ਰੂਪ ਰੰਗ ਨਾਮ ਸੁਖਰ ਡਾਮ ਗਾ ਸੰਗ ਨਾਮ ਰਾਜੋ ਜਾਂਦਰ ਬਧਾਨੇ ਮੰਦ ਨਾਮੇ ਨਾਮ ਸਮਾਨੇ।

ਉਹ ਸੋ ਜਾਣੇ ਪ੍ਰਭ ਨੇ ਕਹੋ ਕੁਮ ਸ਼ਾਨੇ ਤਸਕੀ ਮਹਿਮਾ ਕੌਣ ਬਖਾਨੋ ਤਸਗਾ ਗੁਣ ਗਾਇਕ ਨਾ ਜਾਨੋ ਆਠ ਬਰ ਪ੍ਰਭ ਸੇ ਸੂਰੇ ਗਾਉ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਥਨ ਆਪਣਾ ਤਿੰਨ ਜਨ ਦੇਹ ਜਿੰਜਨ ਆਪਣਾ ਪ੍ਰਭੂ ਪਛਾਤਾ।

ਸਤ ਪਹਿਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਗਾ ਨਾਉ ਤਿਸਗਾ ਸੰਗਸਿਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਸ਼ਰਾ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖਾ ਜੀ ਨਾਲ ਸੰਭਾਰੇ ਗੁਰ ਕਹਿ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਦਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਉ ਅਨਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਲ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕੁਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਵਚਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅਮਰ ਦਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਤਾਈ ਤਾ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ

ਸਰਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤਮਾਏ ਠੰਡ ਵਰਤਾਈ ਅਨੰਤ ਵਿਆਹ ਦੁਖ ਨਾਠੇ ਭਾਈ ਜਲ ਭਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਚੁੱਕਾ ਨਿਰਭੋਇ ਬਸੇ ਸਗਲ ਵਿਆਹ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਮਨਾ ਮਰਾਰੀ ਤਿਤਪਾਈ ਜੋਗੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਸਗਲੀ ਬੋਹੀ ਆਪਣੇ ਚਰਿਤ ਪ੍ਰਭ ਆਪ ਬਨਾਈ ਆਪਣੇ ਕੀਮਤ ਆ ਬੇ ਪਾਏ ਹਰ ਬਿੰਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ

ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਜਤ ਨਾਨਕ ਫਲ ਪਾਏ ਸੰਗਲਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਦਮੀਤ ਕਟਾਰ ਬਨਤਾ ਅੰਤੇ ਕਹੋ ਤੁਮ ਕਮਨ ਸਰਾਥਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਫਾਸਾਰੀ ਜਿੰਦੀ ਏ ਤੁਸ ਵਿਜੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਗਈ ਭਗਤ ਗੁਰੋ ਮਨ ਮੀ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰ ਬੁ ਸਤਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਲ ਬਿਨ ਜਾਏ ਹੋਮੈ ਬਿਖ ਫੈਲ ਹੋਏ ਅਚੰਦ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਛਾੜ ਸਿਆਨਮ ਸਗਰੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਤ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਸਿਮਰ ਏਕੋ ਮਨ ਆਹੇ

ਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਲਿਵਲਾਗ ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮ

ਆਏ ਸੋ ਗਿਓ ਬਿਸਰੇ ਜੇ ਘਾਲਨਾ ਭਾਨੇ ਸੋ ਗਿਓ ਬਿਸਰੇ ਜੇ ਕੀ ਆ ਜਾਣੇ ਸੋ ਗਿਓ ਬਿਸਰੇ ਜੇ ਜਿਨ ਸਭ ਕੁਛ ਦੀਆ ਸੋ ਗਿਓ ਬਿਸਰੇ ਜੇ ਜੀਵਨ ਜੀਆ ਸੋ ਗਿਓ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਡਾ ਰਾਖੇ ਸੋ ਗਿਓ ਬਿਸਰੇ ਜੇ ਬਿਖਤੇ ਕਾਟਾ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤੁਧ ਏਹਾ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਬਾਏ ਵਿਸਰਾਮ ਸਗਲ ਦੁੱਖ ਆਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸਵਾਓ ਨੇਤਰੋ ਪੇਕ ਤਰਸ ਖੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਅੰਗ ਬਿਰਲਾ ਗਉ ਬਾਵੇ ਸੰਗ ਇੱਕ ਬਸ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਆਗੀ ਉਮਾ ਗਈ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਾਕਸ਼ਾਂਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਕਾਰ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰ ਕੇ ਰਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਖਰਣੀ ਸੋਭਾ ਤਨਮਨ ਥਿਰਦੇ ਬਸੇ ਪੂਨ ਗੁਰਮਨ ਸਾ ਸੰਗ ਪ੍ਰਭ ਦੇਹੋ ਨਿਵਾਸ।

ਜਪਸ਼ਟਪਦੀ ਜਪ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਪ ਕਹਿਤੇ ਹੋਤਾ ਜਪ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਸੰਕਮਾਤ ਜਪਿਸਗਾ ਵਰਨ ਚਿਹਨਾ ਜਾਪ ਤਪ ਤਪ ਹਰ ਸੌ ਕਉ ਕਿਸੇ ਬਿਆਪਤ ਜਪ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾਂ ਕਿਸੋਪਤ ਭਰਮਾਪਨ ਖੇਲਾ ਵਰਤੀਜਾ ਦਾਨ ਕਰਨੇ ਹਾਰ ਨਾ ਦੂਜਾ ਜਪ ਹੋਬਤ ਪ੍ਰਭ ਕੇਵਲ ਧਨੀਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਪ ਏਕੇ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਕਮਨ ਕਤ ਡਰਾਇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਭੂਸ਼ਤ ਲੇਖਾ ਜਬਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਅ ਚਰਜਾ ਨਾਨਕ ਆਪਨ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹਾਓ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਤੀਸ ਤੈ ਛਲ ਸ਼ਿਦਰ ਲਗਤ ਕਹੋ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਦ੍ਰਵਤਾਵੈ ਕਰਨ ਗਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਰਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਗਲਾਪੇ ਪਰਵੀਨ ਤੈ ਵੇਦ ਗਤੇਵ ਕਹ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਅਪਸਗਨ ਕਹਾਂ ਵਿਚਾਰੈ ਜੇ ਆਪਣੇ ਵਿੱਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆਪਤ ਮਾਇਆ ਆਪਸ ਗੁਆਬੇ ਆਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾਂ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਅਚਿੰਤ।

ਦਾਸ ਬੋਲੇ ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਬਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੈ ਹਾਰ ਆਪੇ ਏਕਾ ਵਿਸਤਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਪਹਾੜੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਆਪਨ ਸੋ ਸਭ ਜਗਤ ਪਰੋਹੇ ਜਾਗੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਦਰ ਸਭ ਤਾ ਕੇ ਹਾ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਕੇ ਤਿਸ ਕੋਏ ਨਾ ਮਾਰੇ ਸੋ ਮੂਹਾ ਜਮਨੋ ਬਿਸਾਰਾ ਤਿਸ ਤਜ ਅਬਰ ਕਾਂ ਕੋ

ਸੁਤ ਸਿਹਤਿਆਤ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨਹਾਰ ਨਾਨਕ ਗਜਾਨਿਆ ਜਨ ਲਾਗਾ ਹਰੇਕ ਰਾਏ ਦਸਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਜ ਪਰਮ ਬਦਬਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਓ ਆਠ ਪੈਰ ਪਰਾ ਵੇਖੋ ਨੇਰਾ ਮਿਟਿਆ ਗਿਆਨ ਮਿਨਸੈ ਅੰਧੇਰਾ ਸੁਨਬਦੇ ਸਿਰ ਦੇ ਵਸਾਓ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲ ਦੁਏ ਰਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ

ਬਹੁਰ ਨਾ ਆਵੇ ਜਾਹੇ ਤਿਸੇ ਦੂਰ ਕਾਹਾਂ ਕੋ ਜਾਏ ਬਰੇ ਰਾਖਣ ਹਾਰ ਧਿਆਏ ਨਿਰਭਾਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰਾਖੇ ਦਸਨਾਈ ਦੁਖ ਨਾਮ ਜਪਤ ਬਨਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰੂ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸੇ ਸੋਤ ਨਿਹਾਲ ਤਾਗੇ ਨਿਕਟ ਨ ਆਬਦ ਗਾਲ ਅਮਰ ਭਏ ਅਮਰਾਬਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ

ਕਹੇ ਨਾ ਜਾਈਆ ਚਰਚ ਬਿਸਮਾਦ। ਤਿੰਨ ਦੇਖਿਆ ਸੇ ਆਪ ਦਿਖਾਏ, ਨਾਨਕ ਜਨ ਸੋਝੀ ਪਾਏ। ਸੋ ਅੰਦਰ ਸੋ ਬਾਹਰ ਅਨੰਤ ਘੜਗੜ ਵਿਆਪ ਰਹਿਆ ਭਗਵੰਤ। ਧਰਨ ਮਾਇਆ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਦਨ ਬਰਬਦ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ। ਚਾਰ ਗੁਣ ਦੇ ਦਿਸੇ ਸਮਾਹੇ, ਦਿਸੇ ਭਿੰਨ ਨਹੀਂ ਕੋਠਾਓ। ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲਿਆ, ਅਡੋਲਾ ਕਬਹੂ ਡੋਲਾ। ਸਰਬ ਕਲਾਗਰ ਖੇਲਾ ਖੇਲ, ਮੋਲਾ ਪਾਈਐ ਗੁਣਿਆ ਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਬ੍ਰਹਮ ਕਾ ਨਾਸ, ਨਾਨਕ ਤਿਨ ਮੈਂ ਵਿਸਾਸ। ਸੰਜਨਾ ਕਾ ਵੇਖਣ ਸਭ ਬ੍ਰਹਮ, ਸੰਜਨਾ ਕੇ ਹਿਰਦੈ ਸਭ ਧਰਮ। ਸੰਜਨਾ ਸੁਨੇ ਸੋ ਭਜਨ ਸਰਬ ਵਿਆਪੀ, ਰਾਮ ਸੰਘ ਰਚਨ। ਜਿਨ ਜਾਤਾ ਤਸਕੀਏ ਰਹਿਤ, ਸਤ ਭਜਨ ਸਾਧੂ ਸਭ ਕਹਿਤ। ਜੋ ਜੋ ਏ ਸੋਈ ਸੁਖ ਮਾਨੈ, ਕਰਨ ਕਲਾਮ ਨਹਾਰ ਪ੍ਰਭ ਜਾਨੈ। ਅੰਦਰ ਵਸੇ ਬਾਹਰ ਵੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਦਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਅੰਕਾਰ। ਅਨਕਲਾ ਲਖੀ ਨਾ ਜਾਏ, ਜਿਸ ਭਾਵੇ ਤਸਲਾਏ ਮਿਲਾਏ। ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ। ਅੰਤਰ ਗਜ ਸਾਪ ਜਨਾਏ, ਨਾਨਕ ਤੇ ਜਨਾਬ ਬੁਝਾਏ। ਸਰਭੂਤ ਆਪ ਰਤਾਰਾ, ਸਰਬ ਨੈਣ ਆਪੇਖਣ ਹਾਰਾ। ਸਗਲ ਸਮੱਗਰੀ ਜਾਗਾ ਤਨਾ, ਆਪਨ ਜਸ ਆਪ ਹੀ ਸੁਣਾ। ਆਪਨ ਜਾਨੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਸਭਗੇ ਮਤ ਅਲਿਪ ਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰਾਏ ਕਹਾਓ ਕਿਨੈ ਕਿਛ ਕਰਾ। ਆਪ ਲਾ ਕਰ ਤੂੰ ਤਦ ਨੇਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਜ, ਓਧ ਬੋਧ ਆਪਨ ਸੰਗਰਾਜ। ਤਾਂ ਕੀ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸਕਾ ਕੀਆ ਸਭ ਪ੍ਰਮਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੁਭਾਓ, ਜਨ ਕਹਿ ਸੰਗਚਿਤ ਆਵੈ ਨਾਓ। ਆਪ ਮੁਕਤ ਮੁਕਤ

ਦਾਮੋਦਰ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ

ਸੁਸਰਣੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭਏ ਸਭਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਗਾੜ ਤੇ ਰਹਿਤੇ, ਰਾਮ ਨਾਮ ਸੁੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਇਆ ਸਥਾਨ, ਬਹੁਰ ਨਾ ਹੋਵੇ ਆਵਨ ਜਾਨ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬਦੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਲ ਦੇਵਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਜੁਗਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਪਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸੱਚਿਆਰਾ ਹੋਈ ਹੈ।

ਪਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ।

ਆਹੋ ਸਾਚਾ ਸਾਹਿਬ ਸਾਜਨਾ ਹੈ ਭਾਖਿਆ ਪਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰੂ।

ਤਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਨਾਨਕ ਨੀਚ

ਓਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਨ ਅਰਜ ਅਰ ਬਰਨ ਜਾਤ ਅਰ ਪਾਤ ਨਹ ਜਿਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿ ਜੇ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੇ

ਭੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ

ਸਹਿ ਭਜੰਗ ਪ੍ਰਿਆ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਹਤੀਨ ਧਾਨੇ ਨਵਾਹ ਤਵੰਗ ਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਭੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ

ਜੈ ਕਰੇ ਕੀ ਰਜੈ ਕਰੇ ਕੀਨੇ ਅਨੇਕਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲਵਾਜ ਹੈ ਗਰੀ ਮੁਲਖ ਰਾਜ ਹੈ ਨਿਰੁਗਤ ਸਰੂਪ ਹੈ ਤਿਰ ਮੁਗਤ ਵਿਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ।

ਦੱਸਿਆ ਜਨੇਚਾ ਸਾਹਿਬ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਿਓ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ।

ਇਹੋ ਤਿਨ ਕਹਿ ਮਨ ਵਸਿਆ ਜਿਨ ਧਰੁਵ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ,

ਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ

ਪਏ। ਹਰਿ ਹਤਿ ਬਾਣੀ ਗੁਰ ਸਬਦ ਜਾਣੀ, ਹਰਿ ਨਾਮ ਹਰਿ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ ਪੰਜ ਦਿਨਾਂ ਦੀ ਕਥਾ ਵਾਸਤੇ, ਸੋ ਤਿੰਨ ਦੀਵਾਨ ਉਹਨਾਂ ਦੇ ਅੱਜ ਤੋਂ ਬਾਕੀ ਹਨ ਸ਼ੁੱਕਰਵਾਰ ਤੀਕਰ। ਸਭ ਸੰਗਤਾਂ ਨੂੰ ਬੇਨਤੀ ਹੈ ਸ਼ਾਮ ਨੂੰ 8 ਵਜੇ ਤੋਂ ਲੈ ਕੇ ਭਾਈ ਸਾਹਿਬ ਜੀ ਦਾ ਸਮਾਂ ਹੁੰਦਾ ਹੈ, ਸਭ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਲਿਆ ਕਰੋ ਜੀ। ਅਤੇ ਦੂਸਰੀ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਨਗਰ ਕੀਰਤਨ ਕੀਤੇ ਜਾਂਦੇ ਹਨ ਸਨ ਫਰਾਂਸਿਸਕੋ ਵਿਖੇ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋ ਰਹੇ ਹਨ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਨਾਲ ਨਾਲ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ, ਆਪ ਸੰਗਤਾਂ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ।

0: ਸੱਚ ਤੇ ਆਹਨ ਸੱਚ ਜੋ ਮਰ ਜਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਂ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਿਹਚਲ ਥਾਉ, ਵੱਡੀ ਵਡਿਆਈ ਜਾਣੇ ਆਲਾ, ਵੱਡੀ ਵਡਿਆਈ ਪੂਜੈ ਸੰਭਾਉ, ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਵੱਡੀ ਵਡਿਆਈ ਜਾ ਆਪੇ ਆ। ਨਾਨਕ ਕਾਰਣਾ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ।

0: ਆਖ ਨਾ ਜਾਪੀ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ।
1: ਜਾਕੋ ਆਪ ਕਰੇ ਪ੍ਰਗਾਸ, ਪੌੜੀ ਨਾਨਕ ਜੀ ਉਪਾਇ ਕੈ।

ਤੇ ਸਤਿਗੁਰੂ ਪਾਇਆ ਇਹ ਜੋ ਬੋਧੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਤਾਰ ਸਭ ਕੋਈ ਨੇ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮੇਲਾ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ

ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰੇ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੁਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਏ ਨਚੇਲੇ ਨੱਚਣ ਗੁਰ ਪੈਰ ਹਲਾਏ ਨ ਫੇਰਨ ਸਿਰ ਉੱਡ ਉੱਡ ਰਾਵਾ ਝੱਟ

ਫੱਫੜੀ ਚੜ ਚੜ ਪਵੈ ਗਿਆ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣਾ ਕਰਤਾਰਪੁਰ ਬਿਨ।

ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਲੋਆਂ ਮੰਡਲਾਂ ਖੰਡਾਵਰ ਭੰਡਾ ਅੰਡਰ ਜਜੇਰ ਜੁਦ ਭੁਜਾਂ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ।

0: ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਣ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗੀਆਂ ਲੱਖ ਪੁਨਾ ਪਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਰੂਪ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪਰਾ ਲੱਖ ਸੁਰਤੀ ਲੱਗਿਆ।

ਸਤ ਜੁਗਰਾ ਸੰਤੋਖਾ ਧਰਮ ਗਿਰਥਵਾਓ ਤੇਰੇ ਤਰਜ ਤੈ ਕਾ ਜੋਰ ਗਿਰਥਵਾਓ ਦੁਆਪੁਰਤ ਪੈ ਕਾ ਸਤ ਗਿਰਥਵਾਓ ਕਲ ਜੁਗਰਾ ਥਗਨ ਕਾ ਕੂੜ ਗਿਰਥਵਾ ਮਹੱਲਾ ਪਹਿਲਾ ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਅੱਛ ਸੱਚ ਰਹੇ ਸਭ ਕੋ ਸੱਚ ਸਮਾਵਿਰਗ ਕਹੇ।

0: ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ ਉਚੇਚੇ ਤੌਰ 'ਤੇ। ਸੋ 5 ਦਿਨ ਦੇ ਉਹਨਾਂ ਦੇ ਦੀਵਾਨ ਸੀ, ਅੱਜ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੋ 3 ਦੀਵਾਨ ਉਹਨਾਂ ਦੇ ਬਾਕੀ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, 8 ਤੋਂ 9 ਭਾਈ ਸਾਹਿਬ ਆਪ ਸੰਗਤਾਂ ਨੂੰ ਕਥਾ ਸ਼ਰਵਣ ਕਰਾਉਂਦੇ ਆ ਰਹੇ ਹਨ। ਸੋ ਸਭ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਿਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜਿੱਥੇ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਹਨ, ਸੰਗਤੀ ਰੂਪ ਵਿੱਚ ਜੋ ਸੋਹਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਉੱਥੇ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ।

ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ।

परम सम्मान योग चुको चुक अटल शवर शतर तख्त दे मालक तन तन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਿਭਾਗੀ ਹੋ, ਧੰਤਾ ਦੇ ਯੋਗ ਹੋ, ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ ਉਸਦੀ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ ਉਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 581 582 ਉੱਤੇ ਸੁਸ਼ੋਭਿਤ ਹੈ। ਚਾਰ ਪਦਿਆਂ ਦਾ ਇਹ ਸ਼ਬਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਕਿ ਦੁਨੀਆਂ ਦੇ ਲੋਕੋ, ਇਹ ਜਿਹੜਾ ਸੰਸਾਰ ਤੁਸੀਂ ਦੇਖਦੇ ਹੋ, ਅਸਲ ਵਿੱਚ ਇਹ ਸਾਰਾ ਸੰਸਾਰ ਇੱਕ ਝੂਠ ਦਾ ਪਸਾਰਾ ਹੈ। ਝੂਠ ਦਾ ਪਸਾਰਾ ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਪਿਆਰਿਓ, ਇਸ ਸੰਸਾਰ ਵਿੱਚ ਜੋ ਵੀ ਆਇਆ ਇੱਕ ਦਿਨ ਉਸਨੇ ਚਲੇ ਜਾਣਾ ਹੈ। ਇਸ ਸੰਸਾਰ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਤੱਪੀ ਪੀਰ ਪੈਗੰਬਰ ਓਲੀਏ ਵੱਡੇ ਵੱਡੇ ਭਗਤ ਅਵਤਾਰ ਇਸ ਸੰਸਾਰ ਵਿੱਚ ਆਏ, ਪਰ ਸਰੀਰਕ ਤੌਰ ਤੇ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਰਹਿ ਸਕਿਆ। ਜੋ ਵੀ ਕੁਝ ਸਾਡੀ ਅੱਖਾਂ ਵੇਖਦੀਆਂ ਨੇ ਇਹ ਸਭ ਕੁਝ ਨਾਸਵਾਨ ਹੈ। ਪਰ ਬੜੇ ਕਮਾਲ ਦੀ ਗੱਲ, ਜੋ ਸੱਚ ਹੈ, ਜੋ ਪਰਮਾਤਮਾ ਸਦੀ ਵੀ ਕਾਇਮ ਰਹਿਣ ਵਾਲਾ ਹੈ, ਜਿਹੜਾ ਪਰਮਾਤਮਾ ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੇ ਵੀ ਰਹੇਗਾ, ਉਸ ਪਰਮਾਤਮਾ ਤੋਂ ਜੀਵ ਦੂਰ ਹੁੰਦਾ ਹੈ ਤੇ ਜਿਹੜੇ ਮਾਇਕ ਪਦਾਰਥ ਨੇ, ਜਿਹੜੇ ਨਾਸਵਾਨ ਪਦਾਰਥ ਨੇ, ਉਹਨਾਂ ਵਿੱਚ ਰਚਿਆ ਮਿਚਿਆ ਰਹਿੰਦਾ। ਗੁਰਦੇਵ ਪਾਤਸ਼ਾਹ ਜੀ ਬਖਸ਼

Baba da pau se hipai. Uth ch aya hai, jo bhi sansar vich aya hai. Uth chalna, ik din is sansar ton chale jana hai, kuch kar jana hai. ए जग झूठ पसारो वा ए सारा संसार ए ता एक झूठ दा पसारा है झूठ कदे सच नहीं बन सकता झूठ कदे सच नहीं हो सकता झूठ नू जे किते सच बनाउन दा जतन करिए तद भी झूठ सच नहीं बन सकता झूठ सच नहीं हो सकता ते सच नूं जिन्ना मर्जी लुकाउण दा जतन करिए उह सच भी झूठ नहीं हो सकता सच की है अकाल पुरख सच है सतगुरु सच है नाम रहयो साधु रहयो गुर गोबिंद ये चीज सदी भी रहणगी आ परमात्मा सदी भी रहण वाला है उसने कदे नहीं मुकना क्योंकि अकाल है समय का कोई प्रभाव नहीं पैंदा है नहीं तो समय का प्रभाव पैंदा है काल का पाव समा जिवें जिवें मनुख का समा आउंदा है मनुख इस संसार तो तुर पैंदा है मौत मौत ने किसी नूं नहीं छड्डिया घर घर एहो पाहुचा सदड़े नित पवन सदन हारा सिमरिया नानक सेदे आवन महाराज फिर की करिए कहन लगे बस इको ही कम करिए मौत दी चिट्ठी घर घर पहुंचदी है नित्ता प्रति ਸੱਦੇ ਭੇਜੇ ਜਾਂਦੇ ਨੇ ਉਸ ਪਰਮਾਤਮਾ ਦੇ ਦਰ ਤੋਂ ਸੱਦੇ ਆਉਂਦੇ ਨੇ ਕਿਹੜੇ ਸੱਦੇ ਮੌਤ ਦੇ ਸੱਦੇ ਮੌਤ ਦੀ ਚਿੱਠੀ ਆਉਂਦੀ ਆ ਜਿਹਦੀ ਚਿੱਠੀ ਆ ਗਈ ਉਸਨੇ ਜਾਣਾ ਹੁੰਦਾ ਹੈ ਫਿਰ ਮਹਾਰਾਜ ਕੀ ਕਰੀਏ ਕਿਵੇਂ ਬਚਿਆ ਜਾ ਸਕਦਾ ਹੈ ਇਸ ਮੌਤ ਦੇ ਡਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਹਿਣ ਲੱਗੇ ਸੱਦਣ ਹਾਰਾ ਸਿਮਰੀਐ ਜਿਹੜਾ ਸੱਦਣ ਵਾਲਾ ਹੈ ਬਸ ਉਸਨੂੰ ਸਿਮਰ ਤੋਂ ਉਸਨੂੰ ਯਾਦ ਰੱਖ ਕਿਉਂਕਿ ਤੇਰੇ ਜਿਹੜੇ ਕਰਮਾਂ ਦਾ ਜਿਹੜਾ ਨਿਸਤਾਰਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਕਰਨਾ ਹੈ ਮੌਤ ਦਾ ਸੱਦਾ ਭੇਜਣ ਵਾਲਾ ਉਹੀ ਹੈ ਫਿਰ ਜਿਹੜਾ ਮੌਤ ਦਾ ਸੱਦਾ ਭੇਜਣ ਵਾਲਾ ਹੈ ਮੌਤ ਨੂੰ ਭੇਜਣ ਵਾਲਾ ਹੈ ਬੰਦੇ ਆ ਤੂੰ ਬਸ ਉਸ ਪਰਮਾਤਮਾ ਨੂੰ ਸਿਮਰਿਆ ਕਰ ਭਾਉ ਤੇਰੀ ਮੌਤ ਫਿਰ ਚੰਗੀ ਹੋਵੇਗੀ ਕੋਈ ਡਰਾਵਣੀ ਨਹੀਂ ਹੋਵੇਗੀ ਨਹੀਂ ਤਾਂ ਸੱਚ ਜਾਣੀਓ ਸਾਧ ਸੰਗਤ ਜੀ ਸੱਚਾਈ ਇਹ ਹੈ ਕਿ ਕਈ ਵਾਰ ਮਨੁੱਖ ਇਹੋ ਜਿਹੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਇਹੋ ਜਿਹੀ ਕੋਈ ਦੁਰਘਟਨਾ ਬੰਦੇ ਦੇ ਨਾਲ ਘਟ ਜਾਂਦੀ ਹੈ ਬੰਦਾ ਮੰਜੇ 'ਤੇ ਆ ਜਾਂਦਾ ਹੈ ਉਹ ਮੌਤ ਮੰਗਦਾ ਹੈ ਪਰ ਮੌਤ ਨਹੀਂ ਆਉਂਦੀ ਕਈ ਵਾਰ ਬੰਦਾ ਦੁਖੀ ਹੋ ਕੇ ਆਪਣੇ ਮੂੰਹੋਂ ਇਹ ਗੱਲ ਕਹੀ ਜਾਂਦਾ ਵੀ ਮੈਂ ਰੱਬ ਤੋਂ ਮੌਤ ਮੰਗਦਾ ਪਿਆ ਪਰ ਮੈਨੂੰ ਮੌਤ ਵੀ ਨਹੀਂ ਆਉਂਦੀ ਪਰ ਇਹ ਬੋਲ ਉਸ ਵੇਲੇ ਨਿਕਲਦੇ ਮਨੁੱਖ ਦੇ ਮੂੰਹ ਵਿੱਚੋਂ ਜਦੋਂ ਮਨੁੱਖ ਅੱਤ ਦਾ ਦੁਖੀ ਹੋਵੇ ਅੱਤ ਦਾ ਦੁਖੀ ਹੋਵੇ ਤੇ ਫਿਰ ਮਨੁੱਖਾ ਤੂੰ ਕਿਉਂ ਨਹੀਂ ਕਰਦਾ ਵੀ ਜਿਹੜਾ ਉਹ ਸੱਦਣ ਵਾਲਾ ਹੈ ਜਿਹਦੇ ਘਰ ਜਾਣਾ ਇੱਕ ਦਿਨ ਫਿਰ ਉਹਨੂੰ ਯਾਦ ਕਿਉਂ ਨਹੀਂ ਰੱਖਦਾ ਤੂੰ ਉਹਨੂੰ ਕਿਉਂ ਨਹੀਂ ਯਾਦ ਕਰਦਾ ਉਹਦੇ ਨਾਲ ਕਿਉਂ ਨਹੀਂ ਜਾਣ ਪਛਾਣ ਬਣਾ ਲੈਂਦਾ ਜੇ ਕਿਤੇ ਤੇਰੀ ਉਹਦੇ ਨਾਲ ਜਾਣ ਪਛਾਣ ਹੋਏਗੀ ਤੇ ਫਿਰ ਉਹ ਤੇਰਾ ਪੱਖ ਰੱਖੇਗਾ ਨਾ ਬੜੀ ਸੁਭਾਵਕ ਗੱਲ ਹੈ ਇੱਕ ਬੰਦੇ ਨੂੰ ਅਸੀਂ ਜਾਣਦੇ ਨਹੀਂ ਪਛਾਣਦੇ ਨਹੀਂ ਤੇ ਉਸ ਤੋਂ ਕੁਝ ਆਸ ਲਾ ਕੇ ਰੱਖੀਏ ਉਹ ਨਹੀਂ ਪੂਰੀ ਹੋਣੀ ਕਿਉਂਕਿ ਉਹ ਸਾਨੂੰ ਜਾਣਦਾ ਹੀ ਕੋਈ ਨਹੀਂ ਤੇ ਜਿਸ ਬੰਦੇ ਦੇ ਨਾਲ ਜਾਣ ਪਛਾਣ ਹੋਵੇ ਉਸ ਨੂੰ ਆਪਾਂ ਕਹਿ ਵੀ ਦਈਏ ਦਾ ਮਿੱਤਰਾ ਇਹ ਮੇਰਾ ਕੰਮ ਫਸ ਰਿਹਾ ਜਿਹੜਾ ਤੂੰ ਥੋੜ੍ਹੀ ਹੈਲਪ ਕਰਦਾ ਉਹ ਕਰ ਦਿੰਦਾ ਬੰਦਾ ਵੀ ਆਪਣੇ ਜਾਣਨ ਵਾਲਾ ਹੈਗਾ
ਜੇ ਕਿਤੇ ਜਾਣ ਹੀ ਪਛਾਣ ਨਾ ਬਣਾਈਏ ਫਿਰ ਤਾਂ ਡਰ ਲੱਗੇਗਾ ਹੀ। ਬੰਦਾ ਨਵੀਂ ਜਗ੍ਹਾ ਜਾਂਦਾ ਹੈ ਫਿਰ ਡਰਦਾ ਹੈ, ਜੇ ਕਿਤੇ ਜਾਣੂ ਦੇ ਘਰ ਜਾਂਦਾ ਹੈ ਫਿਰ ਬੜਾ ਚਾਹ ਚੜ੍ਹਦਾ ਵੀ ਮੈਂ ਤਾਂ ਆਪਣੇ ਜਾਣਨ ਵਾਲੇ ਦੇ ਘਰ ਚੱਲਿਆ। ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਜਿਹੜੇ ਸੰਤ ਪੁਰਸ਼ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਭਗਤ ਨੇ, ਕਹਿਣ ਲੱਗੇ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਘਰ ਨੂੰ ਚੱਲੇ ਹਾਂ, ਅਸਲ ਘਰ ਉਹੀ ਹੈ, ਅਸੀਂ ਸੰਸਾਰ ਨੂੰ ਆਪਣਾ ਘਰ ਮੰਨ ਕੇ ਬਹਿ ਗਏ। ਜਿਸ ਘਰ 'ਚ ਰਹਿੰਦੇ ਹਾਂ ਉਸਨੂੰ ਮੰਨ ਲਿਆ ਭਾਈ ਅਸੀਂ ਸਦਾ ਹੀ ਇੱਥੇ ਰਹਿਣਾ ਹੈ, ਨਹੀਂ ਪਿਆਰਿਆ ਸਦੀ ਵੀ ਨਹੀਂ ਰਹਿਣਾ। ਅਰੇ ਬਉ ਰੇ ਤੂੰ ਇਹ ਘਰ ਹੀ ਨਾ ਰੱਖ ਹੈ, ਐ ਮੂਰਖ ਮਨੁੱਖ ਜਦੋਂ ਤੱਕ ਤੇਰੇ ਸਰੀਰ ਤੋਂ ਤੇਰੇ ਤੋਂ ਇਸ ਘਰ ਪਰਿਵਾਰਾਂ ਨੂੰ ਸੁੱਖ ਮਿਲ ਰਹੇ ਨੇ ਇਹ ਤੇਰੇ ਨਾਲ ਖੜੇ ਨੇ, ਜਿਸ ਦਿਨ ਤੂੰ ਇਹਨਾਂ ਦੇ ਵਾਸਤੇ ਦੁਖਦਾਈ ਬਣ ਗਿਆ ਫਿਰ ਇਹਨਾਂ ਨੇ ਨਹੀਂ ਰੱਖਣਾ ਤੈਨੂੰ, ਫਿਰ ਨਹੀਂ ਚੰਗਾ ਲੱਗਦਾ ਬੰਦਾ। ਜਦੋਂ ਬੰਦਾ ਘਰ 'ਚ ਕਮਾਈ ਨਹੀਂ ਕਰਕੇ ਲੈ ਕੇ ਆਉਂਦਾ ਫਿਰ ਨਹੀਂ ਚੰਗਾ ਲੱਗਦਾ, ਜਦੋਂ ਤੱਕ ਕਮਾਈ ਕਰਕੇ ਲੈ ਕੇ ਆਉਂਦਾ ਵੀ ਸਾਰਿਆਂ ਨੂੰ ਵਧੀਆ ਲੱਗਦਾ ਵੀ ਬੰਦਾ, ਕਿਉਂ? ਕਿਉਂਕਿ ਉਹਦੇ ਸੁੱਖਾਂ ਨੂੰ ਸਾਰੇ ਚਾਹੁੰਦੇ, ਉਸ ਤੋਂ ਸੁੱਖ ਚਾਹੁੰਦੇ ਸਾਰੇ ਵੀ ਇਸ ਤੋਂ ਇਹ ਸੁੱਖ ਮਿਲਦਾ, ਇਸ ਤੋਂ ਇਹ ਸੁੱਖ ਮਿਲੇ, ਬਾਪੂ ਤੋਂ ਇਹ ਸੁੱਖ ਮਿਲਦਾ ਹੈ, ਮਾਂ ਤੋਂ ਇਹ ਸੁੱਖ ਮਿਲਦਾ ਹੈ। ਸਾਰਾ ਸੰਸਾਰ ਸੁੱਖਾਂ ਨਾਲ ਬੱਝਿਆ ਹੋਇਆ ਹੈ, ਤੇ ਫਿਰ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਬਾਬਾ ਆਇਆ ਵੇ ਉੱਠ ਚੱਲਣਾ। ਹੇ ਭਾਈ, ਜਿਹੜਾ ਮਨੁੱਖ ਇਸ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਭਗਤ ਰਵਿਦਾਸ ਜੀ ਨੇ ਦੁਨੀਆ ਵੀ ਉਦਾਹਰਣ ਦੇ ਕੇ ਸਮਝਾਇਆ, ਜੋ ਦਿਨ ਆਵੇ ਹੈ ਸੋ ਦਿਨ ਜਾ ਕੀ, ਕਰਨਾ ਕੂਚ ਰਹਿਣ ਥਿਰ ਨਾ ਕੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਮਨ ਸਿਰ ਉਪਰ ਮਰਨਾ। ਕਹਿਣ ਲੱਗੇ ਪਿਆਰਿਆ ਦੇਖ, ਜੇਕਰ ਤੂੰ ਕਹੇ ਨਾ ਭਾਈ ਮੈਂ ਸੰਸਾਰ ਤੋਂ ਨਹੀਂ ਜਾਣਾ, ਤੇ ਦੇਖ ਤੂੰ ਤੈਨੂੰ ਦੁਨੀਆ ਵੀ ਤਰੀਕੇ ਨਾਲ ਤੈਨੂੰ ਦੱਸ ਦਿੰਦੀ ਆ। ਸਵੇਰਾ ਹੁੰਦਾ ਹੈ, ਪੋਹ ਫੁੱਟਦੀ ਹੈ, ਦਿਨ ਨਿਕਲਦਾ ਹੈ, ਸੂਰਜ ਨਿਕਲਦਾ ਹੈ, ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ, ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ, ਰਾਤ ਪੈ ਜਾਂਦੀਆਂ ਨੇ। ਰਾਤ ਕਿਹੜੀ ਟਿੱਕੀ ਰਹਿੰਦੀ ਹੈ? ਰਾਤ ਵੀ ਸਦੀ ਵੀ ਨਹੀਂ ਰਹਿ ਸਕਦੀ, ਕੁਝ ਘੰਟੇ ਹਨੇਰਾ ਛਾਇਆ ਰਹਿੰਦਾ ਹੈ, ਪਰ ਰਾਤ ਵੀ ਇੱਕ ਸਮਾਂ ਆਇਆ ਉਹ ਵੀ ਆਪਣੇ ਘਰ ਨੂੰ ਜਾਂਦੀ ਹੈ, ਫਿਰ ਦਿਨ ਨਿਕਲ ਆਇਆ। ਬੰਦਿਆ, ਜਿਹੜਾ ਦਿਨ ਆਉਂਦਾ ਹੈ ਉਹ ਲੰਘ ਜਾਂਦਾ ਹੈ, ਮੁੜ ਕੇ ਨਵਾਂ ਦਿਨ ਆਉਂਦਾ ਹੈ। ਜ਼ਿੰਦਗੀ ਦਾ ਵੀ ਇਹ ਸਫ਼ਰ ਹੈ, ਤੇਰੀ ਜ਼ਿੰਦਗੀ ਦਾ ਜਿਹੜਾ ਦਿਨ ਆ ਕੇ ਲੰਘ ਗਿਆ ਉਹ ਦਿਨ ਮੁੜ ਕੇ ਨਹੀਂ ਆਏਗਾ, ਦੂਜਾ ਦਿਨ ਆਏਗਾ, ਤੇਰਾ ਰਹਿੰਦਾ ਦਿਨ ਆਏਗਾ। ਜ਼ਿੰਦਗੀ ਦਾ ਸਵਾਸ ਜਿਹੜਾ ਤੈਨੂੰ ਇੱਕ ਵਾਰ ਆ ਗਿਆ ਉਹ ਆ ਕੇ ਚਲਾ ਗਿਆ, ਮੁੜ ਕੇ ਉਹ ਸਵਾਸ ਨਹੀਂ ਆਏਗਾ, ਦੂਜਾ ਆਏਗਾ, ਜਿਹੜੇ ਰਹਿੰਦੇ ਕਿ ਨੇ ਉਹ ਮਿਲੇਗਾ। ਫਿਰ ਤੂੰ ਆਪਣੇ ਜੀਵਨ ਵਿੱਚ ਚੰਗੇ ਕੰਮ ਕਿਉਂ ਨਹੀਂ ਕਰਦਾ? ਇਸ ਸੰਸਾਰ ਦੇ ਨਾਲ ਤੂੰ ਇੰਨਾ ਚਿੰਬੜਿਆ ਹੁੰਦਾ ਹੈ, ਮਾਇਕ ਪਦਾਰਥਾਂ ਨਾਲ ਇੰਨਾ ਮੋਹ ਪਾ ਕੇ ਰੱਖਦਾ ਹੈ ਕਿ ਆਪਣੇ ਆਪ ਹੀ ਕਈ ਵਾਰ ਮਨੁੱਖ ਬਹੁਤ ਦੁਖੀ ਹੁੰਦਾ, ਚਾਰ ਪੈਸੇ ਘੱਟ ਬਣਨ ਬੰਦਾ ਤੜਪ ਉੱਠਦਾ ਹੈ। ਕਿਉਂ? ਨਾਲ ਲੈ ਕੇ ਜਾਣੇ ਨੇ, ਨਾਲ ਤਾਂ ਨਹੀਂ ਜਾਣੇ, ਇੱਥੇ ਕੀ ਕਰਨਾ, ਕਾਰੋਬਾਰ ਵਧਾਉਣਾ ਬਸ। ਜਿਹੜਾ ਕਾਰੋਬਾਰ ਨਾਲ ਨਹੀਂ ਜਾਣਾ
उस कारोबार वधाउण च यह बंदा बड़ा दुखी हुंदा है, बहुत दुखी होया रहिंदा है। कईयां नूं बहुता इकट्ठा करके भी संतोख नहीं बनता। बिना संतोख नहीं को राज है। जे संतोख ही ना बनिया भावें दुनिया भी धन पदार्थ जिन्ना मर्जी हो जाए, जेकर अंदर नूं संतोख नहीं फिर वह बंदा कदे भी नहीं रज सकता। भावें सारी दुनिया का माल उसनूं दे दो, सारी दुनिया के धन पदार्थ उसने कोल दे दईए, वह नहीं रजता जेकर संतोख नहीं। जेकर संतोख आ जाए फिर बहुते दुनियावी धन दौलत पदार्थ इन्हां दे करके मनुख दुखी नहीं हुंदा। फिर वो कहिंदा भाई सोना एक मंजे ते ही रहना, एक कमरे च ही है, एक घर च रहना है, खाणियां दो रोटियां ने, बस इहदे वास्ते ही बंदा इन्ना दुखी हो जांदा। असल विच इह चाहुंदे भी मेरा कारोबार इन्ना वड्डा होवे कि मैनू दुनिया जाने। गल इह है सारी भी मैनू दुनिया पछाणे, दुनिया च मेरी एक पछाण बने। पछाण तां तेरी तां वी बण जाएगी कदे परमात्मा की भजन बंदगी करके। देख इहो जी तेरी पछाण बनेगी कि जदों जदों भी तेरा नां लिया जाएगा, तेरे नाम की चर्चा होएगी, उदों ही तेरी वड़ियाई होगी। करके तो देख कदे तो भगती वाले राह ते तुर के तो देख, पर इन्ना सुखा नहीं। भगती वाला जिहड़ा मार्ग है, भगतां की चाल निराली, चालां निराली भगतां केरी बिखम मार्ग चलना, उस मार्ग ते चलना बहुत औखा है। भगती वाले मार्ग ते चलना सुखा नहीं है। जेकर इन्ना सुखा होए तो सारे चल पैण। लभ लोभ अहंकार तज तृष्णा बहुत नागी बोलना, ये छड़ने कोई सौखे ने। लभ दुनिया भी चस्के छड़ने, दुनिया भी लालच छड़ने, ये सौखे कोई। अहंकार छड़ना कोई सौखा काम है। तज तृष्णा, ये तृष्णा दे जिहड़े भांबड़ मचे होंदे ने अंदर, ये तृष्णा छड़नी ये कोई सौखा काम है, सौखा नहीं है। बहुत ना ही बोलना, असीं तां उह वी कुछ बोली जांदे आ, बड़ा बोलदे आ, बड़ा बोलदे आ। जिहड़ा नहीं बोलना उह वी बोली जांदे आ। इत्थे तक कि गुरबाणी कहिंदी है बहुता बोलण चखण होए, बिन बोले जाणै सब सोए। बहुता बोलना उलामे देणे किस नूं? रब नूं। दुनियावी तौर ते कोई बंदा साडे कम ना आवे उसनों तो उलामे देने ही आ। पर यह मनुख इन्ना ना सुकरा हुंदा है जे किते थोड़ा जिहा कारोबार मंदा पैजे जां उस परमात्मा तो मंगी वस्तु ना मिले, यह बंदा तड़प उठदा है ते उस रब नूं ही उलामे देण लग पैंदा। उसदे वास्ते बड़ा कुछ बोल जांदा यह बंदा, वह बोल बोल जांदा जिहड़े नहीं बोलने। पर गुरदेव पातशाह कहिंदे ने, कहिण लगे प्यारियो उस परमात्मा दे वास्ते वह कुछ बोलना जिहड़ा नहीं बोलना चाहीदा। बहुता बोलना बहुते गिले सिकवे करने। कहिण लगे इवें मानो झक मारना हैगा बस। क्यों? क्योंकि वह परमात्मा सब कुछ जाणदा है, वह सब कुछ जाणन वाला है। ते हजूर कहिंदे ने, कहिण लगे ए जग झूठ पसारो वा। ये जिहड़ा संसार तू देखदा ना बंदे जिहदे विच रचिया मिचिया रहिंदा, जिहदे विच रच मिच के तू कहिंदे भी मैं संसार छड़ना ही कदे नहीं, मैं तां इत्थे रहिणा सदी भी नहीं। बंदे एक गल समझ कर, जो आया सो चल सी, सब कोई आई वारी है। ਇਹ ਵਾਰੀ ਸਾਰਿਆਂ ਦੀ ਆਉਣੀ ਹੈ, ਇਸ ਤੋਂ ਨਹੀਂ ਕੋਈ ਬਚ ਸਕਦਾ। ਗਰੀਬ ਹੋਵੇ ਅਮੀਰ ਹੋਵੇ ਇਸ ਤੋਂ ਕੋਈ ਨਹੀਂ ਬਚ ਸਕਦਾ। ਜਿਹੜਾ ਆਇਆ ਉਸਨੇ ਇੱਕ ਦਿਨ ਜਾਣਾ ਹੈ, ਬਸ ਵਾਰੀ ਦਾ ਇੰਤਜ਼ਾਰ ਹੁੰਦਾ ਹੈ। ਜਿਹਦੀ ਵਾਰੀ ਲੱਗ ਗਈ ਉਸਨੇ ਜਾਣਾ ਹੀ ਹੁੰਦਾ ਹੈ।
ਗੁਰਦੇਵ ਅੱਗੇ ਕਹਿੰਦੇ ਨੇ, ਕਹਿਣ ਲੱਗੇ ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸੱਚਿਆਰੋ ਵਾ। ਸੱਚਾ ਘਰ, ਸੱਚਾ ਘਰ ਕਿਹਦਾ ਹੈਗਾ? ਪਰਮਾਤਮਾ ਦਾ। ਹੋਰ ਕਿਤੇ ਦਾ ਸੱਚਾ ਘਰ ਨਹੀਂ, ਭਾਓ ਸਦੀ ਵੀ ਰਹਿਣ ਵਾਲਾ ਘਰ ਨਹੀਂ ਹੈ। ਤੂੰ ਆਪਣੇ ਆਪ ਨੂੰ ਸੱਚਿਆਰ ਬਣਾ, ਆਪਣੇ ਆਪ ਨੂੰ ਸੱਚਿਆਰ ਕਿਵੇਂ ਬਣੇਗਾ? ਕਿਉਂਕਿ ਪਰਮਾਤਮਾ ਸੱਚੀ ਥਾਂ ਤੇ ਨਿਵਾਸ ਕਰਦਾ ਹੈ। ਜਿੱਥੇ ਸੱਚ ਹੋਵੇ, ਸੱਚ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਸੱਚ ਹੈ। ਕਿਵ ਸੱਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਸਵਾਲ ਹੈ। ਵਾਹਿਗੁਰੂ ਜੀ, ਅਸੀਂ ਸੱਚਿਆਰ ਕਿਵੇਂ ਬਣ ਸਕਦੇ ਹਾਂ? ਅਸੀਂ ਸੱਚਿਆਰ ਬਣਾਂਗੇ ਤਾਂ ਹੀ ਅੰਦਰ ਪਰਮਾਤਮਾ ਨਿਵਾਸ ਕਰੇਗਾ, ਤਾਂ ਹੀ ਸੱਚਾ ਪਰਮਾਤਮਾ ਨਿਵਾਸ ਕਰੇਗਾ ਨਾ ਅੰਦਰ। ਕਿਵ ਕੂੜੈ ਟੁੱਟੈ ਪਾਲ, ਝੂਠ ਦੀ ਜਿਹੜੀ ਪਾਲ ਚੜੀ ਹੋਈ ਹੈ, ਝੂਠ ਦੀ ਜਿਹੜੀ ਕੰਧ ਹੈ, ਜਿਹੜਾ ਅੰਦਰ ਝੂਠ ਭਰਿਆ ਪਿਆ ਹੈ, ਇਹਦੀ ਪਾਲ ਕਿਵੇਂ ਟੁੱਟ ਸਕਦੀ ਹੈ? ਇਹ ਕਿਵੇਂ ਸਾਡੇ ਅੰਦਰੋਂ ਨਿਕਲ ਸਕਦਾ ਹੈ? ਭਾਵ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਝੂਠ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਤੇ ਸੱਚ ਦੇ ਧਾਰਨੀ ਕਿਵੇਂ ਬਣਿਆ ਜਾ ਸਕਦਾ ਹੈ? ਤੇ ਗੁਰਦੇਵ ਪਾਤਸ਼ਾਹ ਜੀ ਨੇ ਬਹੁਤ ਹੀ ਸੌਖਾ ਸੁਖੈਨ ਤਰੀਕਾ ਦੱਸਿਆ, ਬਹੁਤ ਸੌਖਾ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ, ਬਸ ਇਹ ਕੰਮ ਕਰ ਲੈ ਤੂੰ, ਸੁੱਖਾ ਹੋ ਜਾਏਗਾ, ਤੂੰ ਸੱਚਾ ਹੋ ਜਾਏਗਾ, ਅੰਦਰੋਂ ਪਵਿੱਤਰ ਹੋ ਜਾਏਗਾ, ਝੂਠ ਦੀ ਕੰਧ ਵੀ ਟੁੱਟ ਜਾਏਗੀ, ਝੂਠ ਵੀ ਬਾਹਰ ਨਿਕਲ ਜਾਏਗਾ, ਤੇਰਾ ਨਹੀਂ ਰਹੇਗਾ ਅੰਦਰ। ਪਰ ਹੁਕਮ ਰਜਾਈ ਦਾ ਭਾਵ ਇਹ ਵੀ ਉਸ ਪਰਮਾਤਮਾ ਦੇ ਭਾਣੇ ਵਿੱਚ ਤੁਰਨਾ, ਉਸ ਪਰਮਾਤਮਾ ਦੇ ਭਾਣੇ ਵਿੱਚ ਤੁਰਨਾ ਕੀ ਹੈ? ਜੇਕਰ ਵਾਹਿਗੁਰੂ ਜੀ ਨੇ ਸੁੱਖ ਦੇ ਦਿੱਤਾ, ਵਾਹਿਗੁਰੂ ਜੀ ਤੇਰਾ ਸ਼ੁਕਰਾਨਾ। ਜੇਕਰ ਥੋੜਾ ਜਿਹਾ ਦੁੱਖ ਆ ਗਿਆ, ਕੋਈ ਗੱਲ ਨਹੀਂ ਵਾਹਿਗੁਰੂ ਜੀ, ਇਹ ਦੁੱਖ ਤੇ ਸੁੱਖ ਤੇਰੀ ਰਜ਼ਾ ਨਾਲ ਆਉਂਦੇ ਨੇ। ਤੂੰ ਦੁੱਖ ਦਿੱਤਾ ਹੈ, ਤੂੰ ਸੁੱਖ ਵੀ ਦੇਏਗਾ। ਉਸ ਮਾਲਕ ਤੇ ਭਰੋਸਾ ਰੱਖੀਏ, ਅਰਦਾਸ ਕਰੀਏ। ਉਸ ਪਰਮਾਤਮਾ ਦੇ ਕੀਤੇ ਹੋਏ ਚੇ ਗਿੱਲੇ ਸਿਕਵੇ ਨਾ ਕਰੀਏ। ਰੱਬ ਜੀ ਇਹ ਤੂੰ ਮੇਰੇ ਨਾਲ ਕੀ ਕੀਤਾ, ਇਹ ਤੂੰ ਮੇਰੇ ਨਾਲ ਕੀ ਕਰ ਦਿੱਤਾ, ਨਹੀਂ ਇਹ ਨਹੀਂ ਕਰਨਾ। ਇੱਕ ਹੋਰ ਮੈਂ ਥੋੜਾ ਜਿਹਾ ਖੁਲਾਸਾ ਕਰਾਂ। ਕਿਸੇ ਬੰਦੇ ਦੇ ਨਾਲ ਨਾ ਸਾਡੀ ਵਧੀਆ ਜਾਣ ਪਛਾਣ ਹੋਵੇ, ਵਧੀਆ ਜਾਣ ਪਛਾਣ ਹੋਵੇ, ਮੇਲ ਮੁਲਾਕਾਤ ਹੋਵੇ, ਜੇ ਕਿਤੇ ਬਾਰ ਬਾਰ ਉਸ ਬੰਦੇ ਦੇ ਨਾਲ ਤਰਕ ਵਿਤਰਕ ਹੀ ਕਰਦੇ ਰਹੀਏ ਨਾ, ਉਹ ਪਿਆਰ ਟੁੱਟ ਜਾਂਦਾ ਹੈ, ਉਹ ਮੇਲ ਖਤਮ ਹੋ ਜਾਂਦਾ ਹੈ, ਉਹ ਦੋਸਤੀ ਖਤਮ ਹੋ ਜਾਂਦੀ ਹੈ, ਉਹ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ, ਜੇ ਸਿਰਫ ਤਰਕ ਵਿਤਰਕ ਹੀ ਕਰਦੇ ਰਹੀਏ। ਜੇ ਪਰਮਾਤਮਾ ਦੇ ਨਾਲ ਤਰਕ ਵਿਤਰਕ ਹੀ ਕਰਦੇ ਰਹੀਏ ਤੇ ਫਿਰ ਉਸ ਪਰਮਾਤਮਾ ਦੇ ਨਾਲ ਬਣਿਆ ਪਿਆਰ ਉਹ ਖਤਮ ਹੋ ਜਾਂਦਾ ਹੈ, ਉਸਦੀ ਰਜ਼ਾ ਉਹ ਜੋ ਕੁਝ ਦੇ, ਵਾਹਿਗੁਰੂ ਤੂੰ ਮੈਨੂੰ ਬਹੁਤਾ ਦਿੱਤਾ। ਇੱਕ ਹੋਰ ਬੜੀ ਕਮਾਲ ਦੀ ਗੱਲ ਸਾਧ ਸੰਗਤ ਜੀ, ਜਿੰਨੀ ਕੁ ਸਾਡੀ ਮਿਹਨਤ ਹੁੰਦੀ ਹੈ ਵਾਹਿਗੁਰੂ ਜੀ ਉਸ ਤੋਂ ਜ਼ਿਆਦਾ ਦੇਈ ਜਾਂਦੇ ਨੇ, ਉਸ ਤੋਂ ਜ਼ਿਆਦਾ ਦੇਈ ਜਾਂਦੇ ਨੇ। ਉਹ ਗੱਲ ਵੱਖਰੀ ਹੈ ਵੀ ਸਾਨੂੰ ਥੋੜਾ ਲੱਗੀ ਜਾਵੇ, ਉਹ ਸਾਡੀ ਸੋਚ ਹੈ। ਹੁਣ ਇੱਕ ਬੱਚੇ ਨੇ ਬਚਪਨ 'ਚ ਪੜ੍ਹਾਈ 'ਚ ਬੜੀ ਮਿਹਨਤ ਕੀਤੀ, ਉਸਨੇ ਨਾ ਦਿਨ ਦੇਖਿਆ ਨਾ ਰਾਤ ਦੇਖੀ, ਉਹ ਬਹੁਤ ਵੱਡਾ ਆਫਿਸਰ ਲੱਗ ਗਿਆ, ਕਿਉਂਕਿ ਮਸ਼ਕਤ ਕੀਤੀ, ਵਾਹਿਗੁਰੂ ਜੀ ਨੇ ਮਿਹਨਤ ਦਾ ਫਲ ਦੇ ਦਿੱਤਾ। ਇੱਕ ਬੱਚਾ ਉਹਨੇ ਮਿਹਨਤ ਨਹੀਂ ਕੀਤੀ, ਸਹੀ ਸਮੇਂ ਤੇ ਮਿਹਨਤ ਨਹੀਂ ਕੀਤੀ, ਉਸ ਵੇਲੇ ਮੋਜਾ ਮਾਰਦਾ ਰਿਹਾ, ਇੱਕ ਛੋਟਾ ਜਿਹਾ ਚਪਰਾਸੀ ਲੱਗਿਆ, ਬੁੱਢਾ ਹੋ ਗਿਆ ਚਪਰਾਸੀ ਹੈ, ਇੱਕ ਜਵਾਨ ਗੱਭਰੂ ਉਹ ਪੂਰੇ ਡਿਸਟ੍ਰਿਕਟ ਨੂੰ ਸੰਭਾਲਦਾ ਪਿਆ, ਉਹ ਡੀਸੀ ਲੱਗ ਗਿਆ, SSP ਲੱਗ ਗਿਆ, ਕਮਿਸ਼ਨਰ ਲੱਗ ਗਿਆ, ਪ੍ਰੋਫੈਸਰ ਲੱਗ ਗਿਆ, ਭਾਵੇਂ ਇਹ ਵੀ ਬਹੁਤ ਵੱਡਾ ਆਫਿਸਰ ਲੱਗ ਗਿਆ,
ਕਿਉਂ? ਕਿਉਂਕਿ ਉਸਨੇ ਸਹੀ ਸਮੇਂ ਤੇ ਬਹੁਤ ਮਿਹਨਤ ਕੀਤੀ ਹੈ, ਬੜੀ ਮਸ਼ਕਤ ਕੀਤੀ ਹੈ। ਉਸਨੇ ਇਹ ਦੁਨੀਆ ਵੀ ਸੁੱਖਾਂ ਨੂੰ ਪਾਸੇ ਰੱਖਿਆ ਤੇ ਹੁਣ ਸਾਰੀ ਜ਼ਿੰਦਗੀ ਉਹਦੀ ਸੁੱਖਾਂ ਤੇ ਨਿਕਲ ਰਹੀ, ਬੜੀ ਮੌਜਾਂ ਨਾਲ ਨਿਕਲ ਰਹੀ। ਇੱਕ ਬੰਦੇ ਨੇ ਸਹੀ ਸਮੇਂ ਤੇ ਮੌਜਾਂ ਕਰੀਆਂ ਥੋੜੇ ਕੁ ਸਾਲਾਂ ਵਾਸਤੇ ਤੇ ਅੱਗੇ ਸਾਰੀ ਜ਼ਿੰਦਗੀ ਫਿਰ ਉਹ ਚਪਰਾਸੀ ਬਣੇ ਆ ਰਹੇ, ਫਿਰ ਸਾਰੀ ਜ਼ਿੰਦਗੀ ਉਹਦੀ ਦੁੱਖਾਂ ਦੀ ਨਿਕਲਦੀ ਪਈ ਹੈ। ਕਿਉਂ? ਮਿਹਨਤ ਨਹੀਂ ਕੀਤੀ, ਸਹੀ ਟਾਈਮ ਤੇ ਮਿਹਨਤ ਨਹੀਂ ਕੀਤੀ। ਤੇ ਗੁਰਬਾਣੀ ਤਾਂ ਵਾਰ ਵਾਰ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ, ਦੁਨੀਆ ਵੀ ਉਦਾਹਰਣ ਦੇ ਕੇ ਸਮਝਾਇਆ ਵੀ ਇੱਕ ਨਾ ਕਿਰਸਾਨ ਖੇਤ ਨੂੰ ਸਿੰਜਦਾ ਹੈ ਵੀ ਉਹਦੇ ਚ ਨਮੀ ਆ ਜਾਵੇ, ਮੈਂ ਇਹਦੇ ਚ ਬਿਜਾਈ ਕਰਨੀ ਹੈ, ਮੈਂ ਫਸਲ ਬੀਜਣੀ ਆਪਣੀ। ਪਰ ਜੇ ਉਹ ਸਹੀ ਟਾਈਮ ਤੇ ਫਸਲ ਨਾ ਬੀਜੇ ਫਿਰ ਉਸਨੂੰ ਕੁਝ ਨਹੀਂ ਮਿਲਣਾ। ਸਹੀ ਟਾਈਮ ਤੇ ਬੇਟਾਈਮੀ ਫਸਲ ਬੀਜੇ ਜਾਂ ਜਦੋਂ ਖੇਤ ਬਿਲਕੁਲ ਸੁੱਕ ਗਿਆ ਫਿਰ ਕਹੇ ਭਾਈ ਮੈਂ ਇਹਦੇ ਚ ਹੁਣ ਬੀਜ ਪਾਉਣ ਲੱਗਿਆ, ਇਹਦੀ ਵਾਹੀ ਕਰਕੇ ਮੈਂ ਸੁੱਕੇ ਚ ਬੀਜ ਬੋ ਦੇਣਾ ਤੇ ਉਹ ਬੀਜ ਫਿਰ ਜੰਮੇਗਾ, ਫਲੇਗਾ, ਮੈਨੂੰ ਫਲ ਦੇਗਾ। ਨਹੀਂ, ਜਦੋਂ ਜ਼ਮੀਨ ਬਾਤਰ ਆਈ ਸੀ, ਸਹੀ ਸਮਾਂ ਸੀ, ਤੂੰ ਉਹਦੇ ਨਹੀਂ ਸਮੇਂ ਨੂੰ ਸੰਭਾਲਿਆ। ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ, ਵਿਚਾਰ ਨਹੀਂ ਕੀਤੀ ਤੂੰ। ਫਿਰ ਤੂੰ ਕਹੇ ਕਦੇ ਅੰਮ੍ਰਿਤ ਵੇਲਾ ਸਾਂਭਿਆ ਨਹੀਂ, ਕਦੇ ਉੱਠ ਕੇ ਵਾਹਿਗੁਰੂ ਨੂੰ ਯਾਦ ਕੀਤਾ ਨਹੀਂ, ਕਦੇ ਉਹਦੇ ਦਿੱਤੇ ਦਾ ਸ਼ੁਕਰਾਨਾ ਕੀਤਾ ਨਹੀਂ। ਤੇ ਤੂੰ ਕਹੇ ਭਾਈ ਤੈਨੂੰ ਦੁਨੀਆ ਵੀ ਸੁੱਖ ਮਿਲਦੇ ਰਹਿਣਗੇ, ਤੈਨੂੰ ਆਤਮਕ ਸੁੱਖ ਮਿਲ ਜਾਏਗਾ। ਬਹੁਤ ਮੁਸ਼ਕਲ ਕੰਮ ਹੈ। ਹੋ ਸਕਦਾ ਸ਼ਾਇਦ ਤੂੰ ਦੁਨੀਆ ਵੀ ਮਸ਼ਕਤ ਕਰਕੇ ਦੁਨੀਆ ਵੀ ਸੁੱਖ ਸੁਵਿਧਾਵਾਂ ਤਾਂ ਹਾਸਲ ਕਰ ਲਏ, ਦੁਨੀਆ ਵੀ ਦੌਲਤ ਇਕੱਠੀ ਕਰ ਲਏ, ਪਰ ਅੰਦਰ ਦਾ ਸਕੂਨ ਨਹੀਂ। ਅੰਦਰ ਦਾ ਸਕੂਨ ਤਾਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਤੁਰ ਕੇ ਹੀ ਆਉਂਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਕੂੜ ਲੱਭ ਜਾ ਥਾਏ ਨਾ ਪਾਸੇ, ਅੱਗੇ ਲਹਿ ਨਾ ਠਾਉ। ਕੂੜ ਲੱਭ ਜਾ ਥਾਏ ਨਾ ਪਾਸੇ, ਜੇ ਤੇਰੇ ਅੰਦਰ ਲਾਲਚ ਭਰਿਆ ਪਿਆ ਰਿਹਾ ਨਾ, ਤੇ ਧਿਆਨ ਰੱਖੀ ਤੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਹਾਸਲ ਕਰ ਸਕਦਾ, ਉੱਥੇ ਤੈਨੂੰ ਥਾਂ ਨਹੀਂ ਮਿਲੇਗੀ। ਕਿਉਂ? ਕਿਉਂਕਿ ਫਿਰ ਸੰਸਾਰ 'ਚ ਧੱਕ ਦਿੱਤਾ ਜਾਵੇਗਾ। ਅੱਗੇ ਲਹਿ ਨਾ ਠਾਓ, ਅੰਤਰ ਆਓ ਨਾ ਬੈਸੋ, ਕਹੀਏ ਜਿਉਂ ਸੂਈਏ ਘਰ ਕਾਓ। ਕਹਿਣ ਲੱਗੇ ਤੇਰਾ ਹਾਲ ਫਿਰ ਇਹ ਹੋਏਗਾ ਮਨੁੱਖਾ, ਜਿਵੇਂ ਸੁੰਨੇ ਘਰ 'ਚ ਕਾਂ ਆ ਕੇ ਬਹਿ ਜੇ ਨਾ, ਤੇ ਉਸਨੂੰ ਕੋਈ ਕਹਿਣ ਵਾਲਾ ਨਹੀਂ ਭਾਈ ਤੂੰ ਅੰਦਰ ਆ ਕੇ ਬਹਿ ਜਾ, ਜਾਂ ਉਹਨੂੰ ਕੁਝ ਉੱਥੇ ਸੁੰਨੇ ਘਰ 'ਚ ਖਾਣ ਨੂੰ ਕੁਝ ਮਿਲ ਜੇ, ਨਹੀਂ ਮਿਲੇਗਾ। ਬਸ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਜੇ ਪਾਪ ਕਮਾ ਕੇ ਗਿਆ ਨਾ, ਜੇ ਪਰਮਾਤਮਾ ਦੀ ਭਜਨ ਬੰਦਗੀ ਤੋਂ ਵਾਂਝਾ ਹੀ ਰਿਹਾ, ਕਹਿਣ ਲੱਗੇ ਤੂੰ ਤੈਨੂੰ ਕਿਸੇ ਨੇ ਬੈਠਣ ਵਾਸਤੇ ਵੀ ਉੱਥੇ ਨਹੀਂ ਕਹਿਣਾ। ਫਿਰ ਕਹਿੰਦੇ ਨੇ, ਕਹਿਣ ਲੱਗੇ, ਜੰਮਣ ਮਰਨ ਵੱਡਾ ਵਿਛੋੜਾ, ਬਿਨ ਸਹਿ ਜਗ ਸੁਭਾਏ। ਜਨਮ ਲੈਣਾ ਤੇ ਮਰਨਾ ਇਹ ਬਹੁਤ ਵੱਡਾ ਵਿਛੋੜਾ ਹੈ। ਹੁਣ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ, ਜਦੋਂ ਸੰਜੋਗ ਹੋਏ ਤਾਂ ਫਿਰ ਖੁਸ਼ੀ ਹੈ, ਵਿਛੋੜਾ ਹੋਏ ਤਾਂ ਦੁੱਖ ਹੈ। ਕਿਸੇ ਨਾਲ ਮੇਲ ਹੁੰਦਾ ਹੈ ਖੁਸ਼ੀ ਹੁੰਦੀ ਹੈ, ਕਿਸੇ ਨਾਲ ਵਿਛੋੜਾ ਹੋਵੇ ਤੇ ਫਿਰ ਦੁੱਖ ਹੁੰਦਾ ਹੈ। ਹੁਣ ਬੜੇ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ, ਜਦੋਂ ਇੱਕ ਬੱਚਾ ਸੰਸਾਰ ਵਿੱਚ ਜਨਮ ਲੈਂਦਾ ਹੈ ਉਹ ਬੱਚਾ ਰੋਂਦਾ ਹੈ ਤੇ ਸਾਰਾ ਪਰਿਵਾਰ ਉਹ ਖੁਸ਼ ਹੁੰਦਾ ਹੈ, ਸਾਰੇ ਖੁਸ਼, ਸਾਰਿਆਂ ਨੂੰ ਖੁਸ਼ੀ ਚੜ੍ਹਦੀ ਹੈ ਵੀ ਸਾਡੇ ਘਰ 'ਚ ਬੱਚੇ ਨੇ ਜਨਮ ਲਿਆ। ਬੱਚਾ ਰੋਂਦਾ ਹੈ, ਰੋਇਆ ਕਿਉਂ ਬੱਚਾ? ਗੁਰਬਾਣੀ ਨੂੰ ਹੀ ਆਪਾਂ ਪੁੱਛੀਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਂ ਦੇ ਗਰਭ ਵਿੱਚ ਹੁੰਦਾ ਸੀ, ਬੜੀ ਅਰਦਾਸਾਂ ਕਰਦਾ ਸੀ, ਵਾਹਿਗੁਰੂ ਜੀ ਮੈਨੂੰ ਇਸ ਘੋਰ ਨਰਕ ਤੋਂ ਬਾਹਰ ਕੱਢ ਲਿਓ, ਮੈਂ ਬੜਾ ਸਿਮਰਨ ਕਰਾਂਗਾ ਤੇਰਾ, ਬਸ ਮੈਨੂੰ ਇਸ ਘੋਰ ਨਰਕ ਤੋਂ ਬਾਹਰ ਕੱਢ ਲਓ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ,
ਰਚਾਇਆ ਮਾਤ ਗਰਭ ਮੈਂ ਆਪਨ ਸਿਮਰਨ ਦੇ। ਕਿਉਂ ਭੁੱਲਦਾ ਤੂੰ, ਕਿਵੇਂ ਭੁੱਲ ਜਾਂਦਾ ਤੂੰ ਉਸ ਪਰਮਾਤਮਾ ਨੂੰ? ਦੱਸ ਤੂੰ ਤੇ ਤੈਨੂੰ ਰੋਟੀ ਦੇਣ ਵਾਲਾ ਕੌਣ ਸੀ? ਮਾਂ ਦੇ ਗਰਭ ਵਿੱਚ ਉਸ ਵਾਹਿਗੁਰੂ ਜੀ ਨੇ ਉੱਥੇ ਵੀ ਤੈਨੂੰ ਸਾਂਭ ਕੇ ਰੱਖਿਆ। ਫਿਰ ਕਹਿੰਦੇ ਨੇ ਤੂੰ ਉਸ ਰੱਬ ਨੂੰ ਕਿਉਂ ਭੁੱਲਦਾ ਹੈ? ਨਾ ਭੁੱਲਿਆ ਕਰ ਉਸਨੂੰ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੰਮਣ ਮਰਨ ਵੱਡਾ ਵਿਛੋੜਾ। ਜਦੋਂ ਬੱਚਾ ਜਨਮ ਲੈਂਦਾ ਹੈ, ਬੱਚਾ ਰੋਂਦਾ ਹੈ ਤੇ ਸਾਰੇ ਘਰ ਦੇ ਖੁਸ਼ ਹੁੰਦੇ ਨੇ। ਸਾਡੇ ਘਰ 'ਚ ਵਾਧਾ ਹੋਇਆ, ਇੱਕ ਜੀ ਹੋਰ ਆਇਆ। ਪਰ ਗੁਰਦੇਵ ਕਹਿੰਦੇ ਬੱਚਾ ਇਸ ਕਰਕੇ ਰੋਂਦਾ ਵੀ ਉਹਦੀ ਲਿਵ ਜੁੜੀ ਹੋਈ ਸੀ ਤੇ ਜਨਮ ਲੈਂਦਿਆਂ ਹੀ ਮਾਇਆ ਦੇ ਅਸਰ ਹੇਠ ਆ ਗਿਆ। ਮਾਇਆ ਅਮਰ ਵਰਤਾਇਆ, ਅਮਰ ਦਾ ਭਾਵ ਹੈ ਹੁਕਮ, ਮਾਇਆ ਦਾ ਹੁਕਮ ਵਰਤ ਗਿਆ। ਬੱਚੇ ਨੂੰ ਨੋਟ ਫੜਾ ਕੇ ਦੇਖੋ, ਉਹ ਐ ਕੱਸ ਕੇ ਫੜ ਲੈਂਦਾ, ਮੁੱਠੀ ਭੇਜ ਲੈਂਦਾ, ਛੱਡਦਾ ਨਹੀਂ ਨੋਟ ਨੂੰ ਛੇਤੀ। ਮਾਇਆ ਦਾ ਹੁਕਮ ਵਰਤ ਗਿਆ, ਪਰਮਾਤਮਾ ਨਾਲ ਲਿਵ ਜੁੜੀ ਹੁੰਦੀ ਸੀ ਉਹ ਟੁੱਟ ਗਈ। ਮਾਇਆ ਅਮਰ ਵਰਤਾਇਆ ਤੇ ਜਦੋਂ ਉਹ ਬੱਚਾ ਸੰਸਾਰ ਤੋਂ ਜਾਂਦਾ ਹੈ ਵੱਡਾ ਹੋ ਕੇ, ਬੁੱਢਾ ਹੋ ਕੇ, ਫਿਰ ਉਹ ਤਾਂ ਨਾ ਹੱਸਦਾ ਹੈ ਤੇ ਨਾ ਰੋਂਦਾ ਹੈ, ਪਰ ਸਾਰਾ ਹੀ ਪਰਿਵਾਰ ਪਿੱਛੇ ਰੋਂਦਾ ਹੈ, ਸਾਰਾ ਪਰਿਵਾਰ ਰੋਂਦਾ ਹੈ। ਕਿਉਂ? ਕਿਉਂਕਿ ਉਹਦੇ ਸੁੱਖਾਂ ਨੂੰ ਰੋਂਦੇ ਨੇ। ਇਸ ਤੋਂ ਸਾਨੂੰ ਇਹ ਸੁੱਖ ਮਿਲਦਾ ਸੀ, ਇਸ ਤੋਂ ਸਾਨੂੰ ਇਹ ਸੁੱਖ ਮਿਲਦਾ ਸੀ। ਕਹਿੰਦੇ ਨੇ ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਪਰਮਾਤਮਾ ਦੇ ਨਾਲ ਵੱਡਾ ਵਿਛੋੜਾ ਪਿਆ ਰਹਿੰਦਾ ਹੈ, ਲੰਮਾ ਵਿਛੋੜਾ ਪਿਆ ਰਹਿੰਦਾ ਹੈ, ਰੱਬ ਨਾਲ ਮੇਲ ਨਹੀਂ ਹੁੰਦਾ ਫਿਰ ਛੇਤੀ। ਲੱਭ ਧੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਆਏ। ਜਿਹੜੇ ਬੰਦੇ ਸਿਰਫ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਫਸੇ ਰਹਿੰਦੇ ਨੇ, ਕਹਿਣ ਲੱਗੇ ਉਹਨਾਂ ਨੂੰ ਮੌਤ ਬੜਾ ਡਰਾਉਂਦਾ ਹੈ। ਮੌਤ ਭਾਉ ਕਾਲ, ਉਹਨਾਂ ਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ। ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲੇ ਉਹ ਮੌਤ ਤੋਂ ਵੀ ਨਹੀਂ ਡਰਦੇ। ਬਾਬਾ ਆਵੋ ਭਾਈਓ ਗੱਲ ਮਿਲੈ, ਮਿਲ ਮਿਲਦੇ ਆਸੀਸਾਂ ਹੇ। ਇਹ ਭਾਈਓ, ਇਹ ਭਰਾਵੋ, ਆਓ ਮਿਲੀਏ, ਮਿਲ ਕੇ ਬੈਠੀਏ। ਮਿਲ ਕੇ ਕੀ ਕਰਨਾ ਜੇ? ਕਹਿਣ ਲੱਗੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਉਹਨਾਂ ਨੂੰ ਅਸੀਸਾਂ ਦਈਏ। ਕਿਸ ਚੀਜ਼ ਦੀ? ਕਿ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਕਿਤੇ ਉਹਨਾਂ ਦਾ ਵੀ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਦੇਹੂ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉਂ ਮੇਲ, ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਬਾਬਾ ਸਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆ ਦੇ ਆਸੀਸਾਂ ਕੇ। ਉਸ ਪਿਆਰੇ ਪ੍ਰੀਤਮ ਦੇ ਮਲਾਪ ਦੀ ਅਸੀਸ ਦਿਓ ਉਹਨਾਂ ਨੂੰ। ਕਹਿਣ ਲੱਗੇ ਉਸ ਪਰਮਾਤਮਾ ਦੇ ਨਾਲ ਇੱਕ ਵਾਰ ਮੇਲ ਹੋ ਜਾਵੇ, ਫਿਰ ਵਿਛੋੜਾ ਨਹੀਂ ਪੈਂਦਾ। ਅੱਗੇ ਗੁਰਦੇਵ ਕਹਿੰਦੇ ਨੇ, ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਿਆ ਕਿਆ ਮਿਲੋ। ਆਸੀਸਾਂ ਦਿਓ ਇਸ ਚੀਜ਼ ਦੀ ਕਿ ਉਹ ਬੰਦਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਲੱਗ ਪਏ, ਤੇ ਜਿਹੜਾ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੋਵੇ, ਕਹਿਣ ਲੱਗੇ ਉਸ ਮਨੁੱਖ ਦਾ ਕਦੇ ਪਰਮਾਤਮਾ ਦੇ ਨਾਲ ਵਿਛੋੜਾ ਨਹੀਂ ਹੁੰਦਾ। ਇੱਕ ਭੁੱਲੇ ਨਾ ਵੋ ਤੇ ਵੋ ਥਾ ਵੋ, ਗੁਰ ਸ਼ਬਦ ਦੀ ਸੱਚ ਖੇਲੋ। ਇਹ ਭਾਈ, ਕਈਆਂ ਨੂੰ ਤਾਂ ਜਿਹੜੇ ਨਾਮ ਨੂੰ ਭੁੱਲ ਗਏ, ਪਰਮਾਤਮਾ ਦੇ ਨਾਮ ਨੂੰ ਹੀ ਭੁੱਲ ਗਏ, ਸਿਮਰਨ ਭੁੱਲ ਗਏ, ਭਜਨ ਬੰਦਗੀ ਭੁੱਲ ਗਏ। ਕਹਿਣ ਲੱਗੇ ਉਹਨਾਂ ਨੂੰ ਜ਼ਿੰਦਗੀ ਦੇ ਅਸਲੇ ਦਾ ਹੀ ਸਮਝ ਨਹੀਂ ਆਉਂਦੀ, ਤੇ ਕਹਿਣ ਲੱਗੇ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਨਾਮ ਸਿਮਰਨ ਦੀ ਖੇਡ ਖੇਡੋ। ਅਸੀਂ ਦੁਨੀਆ ਵੀ ਖੇਡ ਖੇਡਦੇ ਰਹਿੰਦੇ ਹਾਂ, ਬੜਾ ਕੁਝ ਅੰਦਰ ਚੱਲਦਾ ਰਹਿੰਦਾ। ਕਹਿਣ ਲੱਗੇ ਕਦੇ ਨਾਮ ਦੀ ਖੇਡ ਵੀ ਖੇਡ ਕੇ ਦੇਖੋ, ਨਾਮ ਸਿਮਰਨ ਦੀ ਭਜਨ ਬੰਦਗੀ ਦੀ ਫਿਰ ਅੰਦਰ ਕਿੰਨੀ ਖੁਸ਼ੀ ਮਿਲਦੀ ਹੈ, ਇਹਦੇ 'ਚ ਵੀ ਜਿੱਤ ਕੇ ਦੇਖੋ। ਤੇ ਅੱਗੇ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵਿਸੇ। ਪਰਮਾਤਮਾ ਦੀ ਹੋਂਦ ਸਦੀ ਵੀ ਕਾਇਮ ਰਹਿਣ ਵਾਲੀ ਹੈ। ਕਹਿਣ ਲੱਗੇ ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜਿਹੜੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਉਸ ਪਰਮਾਤਮਾ ਵਿੱਚ ਲੀਨ ਰਹਿੰਦੇ ਨੇ, ਕਹਿਣ ਲੱਗੇ ਉਹਨਾਂ ਨੂੰ ਜਮ ਡਰਾ ਨਹੀਂ ਸਕਦੇ।
मौत दा उन्हां नूं कोई डर नहीं रह जांदा। साजन सैन मिलो संजोगी, गुर मिल खुले फासे। ये साजनो हे मित्रो, आओ आपां मिलिए, मिलके बैठिए। ते कहन लगे गुर मिल खुले फासे, गुरु नूं मिलके अपनी ए मोह माया दी बंधना दी फाही नूं खोल लईए। बाबा नांगड़ा आया जग में दुख सुख लेख लिखाया। ए भाई, हरेक जीव इस संसार विच दुख ते सुख दे लेख अपने भागां च लिखवा के आया। भाव जिस तरह दे मनुख कर्म करदा रहिंदा है, उस तरह दे उहदे भाग लिखे जांदे ने, ते उसे पासे परमात्मा उहनां नूं तोर दिंदा है। लिखिया साहा ना टलै जेड़ा पुरब कमाया। जिहड़े कर्म कमाए होए ने ओह लिखा नहीं तेरा खत्म होना। बह सच है लिखिया अमृत बिखिया, जित लाया तित लागा। परमात्मा ने बड़ी फुरसत विच बैठ के तेरा लेख लिखिया है। हुण जे तेरे लेख चंगे ने फिर तैनू अमृत वाले पासे तोर देना, भाव चंगे पासे तोर देना। जे किते तेरे कर्म मंदे ने ते फिर जहरीली माया विच तैनू फसा के रखना, अपना नाम भुला देना। कामण यारी कामण पाए बहु रंगी गल तागा। कहन लगे ये जिहड़ी माया है ना, ये मनुखां नूं अपने मोह जाल विच फसा लैंदी है। होची मत भया मन होचा, गुड़सा मक्खी खाया। जिहड़ा माया दे मोह विच फस गया, इवें मनो जिवें गुड़ ते मक्खी बहिंदी ना, मक्खी उहदा स्वाद लैण वास्ते गुड़ ते बहिंदी है, पर वह गुड़ नाल चिपक जाती है, चिपक के मौत उदी हो जाती है। इस तरह जिहड़े माया विच रची मिचे रहिंदे ने उन्हां दी आत्मक मौत हो जाती है। वह कहिंदे दुनिया विच सुख माणने पर आत्मक मौत हो जाती है उन्हां दी। फिर गुरदेव कहिंदे ने नाम रजा दाया कल भीतर नंगो बंद चलाया। हे भाई, ध्यान करके देख, तू इस संसार विच नंगा आया सी, कोई कपड़े नहीं पाए हुए सी, ते जदों जाएगा ना तद भी नंगा ही जाएगा। ये जीवात्मा नूं कोई कपड़े नहीं पाउणे। बाबा रोवो जे किसै रोवणा, जानी अड़ा बंद पठाया है, जानी अड़ा बंद पठाया है। बाबा रोवो जे किसै रोवणा, किनूं रोईए। एक दिन ये सारिया का हाल हुंदा है, बंदे नूं बन के ते घर वाले चुक के लै तुर पैंदे ने। लिखियड़ा लेख ना मेटिए दरवा कारड़ा आया है। उस परमात्मा दे दर दा सदा आउंदा है, फिर ओ सदा आया मौत इस जीव नूं लै तुरदा है। हाकारा आया जां तिस भाया रुन्ने रोवण हारे। हुण लोकी फिर घर दे परिवार दे रिश्तेदार बड़े रोंदे ने, किन्ने रोंदे ने, पुत भाई भातीजे रोवै। ये रिश्ते ने नेड़ले, बड़े नेड़ले रिश्ते ने, पुत भाई भातीजे रोवै। प्रीतम अत प्यारे प्यारे मित्र ओह भी रोंदे ने, पर कहन लगे भै रोवै गुणसार संभाले, कुमर ना मुया नाले। उहदे सुखां नूं रोंदे ने सारे, कोई मरे दे नाल कोई मरदा नहीं, पुत भाई भातीजे रोवै। ये रोंदे ने सारे, पर कहन लगे सारे सुखां नूं रोंदे ने। नानक जुग जुग जान सजाना, रोवै सच संभाले। नानक हे नानक जुग जुग जान सजाना, जिहड़ा मनुख परमात्मा दे नाल जुड़ गया वह बड़ा शाणा हो जांदा है। रोवै सच संभाले, कहन लगे वह रोंदे ने, भाओ वह दुनिया भी माया वलों उपराम रहिंदे ने, वह परमात्मा दे नाल जुड़ के खुश रहिंदे ने। सतगुरु जी कृपा करन, ये पावन उपदेश सारिया के हिरदे विच वस जावे, फिर ये लोक सुखी ये परलोक सुहेले। नानक हर प्रभ आपे मिले, पुलां चुकां दी खिमा गजाओ फतेह। वाहिगुरु जी का खालसा, वाहिगुरु जी की फतेह। राम कली महला तीजा, आनंद इको अंकार सतगुरु प्रसाद। आनंद पया मेरी माए, सतगुरु मैं पाया, सतगुरु तां पाया सहज सिती। मन वजियां वाधाइयां, रग रतन परवार प्रियां, शब्द गावण आई।

ਪਰਸ ਬੰਗ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਚ ਦੁੱਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਕੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਗੂ ਖਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਤੇ ਪੂਰੇ ਗੁਰ ਤੇ ਜਾਣੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ। ਏਕ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪਦੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪਦੀ ਪਾਵਨ ਹਜ਼ੂਰੀ ਵਿੱਚ

ਭਾਣੇ ਵੀ ਸੱਚੇ ਪਾਤਸ਼ਾਹ ਜੀ ਉਹ ਦਿਹਾੜ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਨਾਮ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

Verlag. Vaheguru Ji Ka Khalsa, Vaheguru Ji Ki Fateh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸੋ ਆਪਣੇ ਕੋਲ ਜਿਸ ਤਰ੍ਹਾਂ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ, ਤਿੰਨ ਦੀਵਾਨ ਅੱਜ ਤੋਂ ਲੈ ਕੇ ਉਹਨਾਂ ਦੇ ਬਾਕੀ ਹਨ, ਅੱਠ ਤੋਂ ਨੌ ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਲੈਣਾ ਜੀ।

ਕੇ ਫਰਿਆਦ ਕਰਦੇ ਨੇ ਹੇ ਦਾਤਾ ਕਿਰਪਾ ਕਰ ਜੀਵਨ ਦੇ ਅੰਦਰ ਤੇਰਾ ਨਾਮ ਆ ਜਾਏ ਦਿਨ ਦੀ ਸ਼ੁਰੂਆਤ ਤੇਰੀ ਨਮਸਕਾਰ ਤੋਂ ਸ਼ੁਰੂ ਹੋਵੇ ਜੀਵਨ ਦੇ ਅੰਦਰ ਸਤਿਗੁਰੂ ਆਪ ਪ੍ਰਕਾਸ਼ ਬਖਸ਼ੋ ਸੁਖ ਬਖਸ਼ੋ ਦੁਨੀਆਂ ਦੇ ਸੰਤ ਮਹਾਤਮਾ ਮਹਾਂਪੁਰਖ ਸਰਬ ਲੁਕਾਈ ਪਰਮਾਤਮਾ ਦਾ ਧੰਨਵਾਦ ਕਰਦੀ ਅੰਮ੍ਰਿਤ ਵੇਲੇ ਦਾ ਪ੍ਰਭਾਤ ਵੇਲੇ ਦਾ ਸਤਿਗੁਰ ਸੱਜੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ ਸਤਿਗੁਰਾਂ ਨੇ ਕਿਹਾ ਪੰਛੀ ਵੀ ਨਿਰੰਕਾਰ ਤੇਰੀ ਇਬਾਦਤ ਜੁੜਦੇ ਮਹਾਰਾਜ ਸੰਤ ਮਹਾਤਮਾ ਭਗਤੀ ਕਰਦੇ ਹੋਏ ਤੇਰੀ ਯਾਦ ਵਿੱਚ ਜੁੜਦੇ ਹਨ ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਪੰਛੀ ਪੁਕਾਰ ਕਰਦੇ ਨੇ ਭਾਵੇਂ ਵੇਖਣ ਚ ਸਾਨੂੰ ਇਹ ਸੁਣਦਾ ਕਿ ਚਿੜੀ ਜਿਹੜੀ ਹੈ ਇਹ ਪਉ ਫਟਾਲੇ ਵੇਲੇ ਬੋਲਦੀ ਹੈ ਪਰ ਇਸ ਨੂੰ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋਇਆ ਪਉ ਫਟਾਲਾ ਹੋਇਆ ਚਿੜੀ ਚੂਕੀ ਪਉ ਫੁੱਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਪੰਛੀ ਵੀ ਧੰਨਵਾਦ ਕਰਦੇ ਨੇ ਰੱਬ ਦਾ ਤੇ ਇਹਨਾਂ ਮਹਾਂਪੁਰਖਾਂ ਨੇ ਜਦੋਂ ਸੰਸਾਰ ਨੂੰ ਵੇਖਿਆ ਇਹਨਾਂ ਪੰਛੀਆਂ ਦੀ ਆਵਾਜ਼ ਸੁਣੀ ਜੰਗਲਾਂ ਵਿੱਚ ਵੇਲਿਆਂ ਵਿੱਚ ਜੀਵਨ ਬਤੀਤ ਕਰਨ ਵਾਲੇ ਉਹ ਸੰਤ ਮਹਾਤਮਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਵਿੱਚ ਜੁੜ ਗਏ ਜੋੜਿਆ ਕਾਇਨਾਤ ਨੂੰ ਇਹਨਾਂ ਪੰਛੀਆਂ ਨੇ ਜਦੋਂ ਪੰਛੀਆਂ ਦੀ ਚੂ ਚੂ ਦੀ ਆਵਾਜ਼ ਕੰਨਾਂ ਚ ਪਈ ਬਾਬਾ ਫਰੀਦ ਜਿਹੇ ਮਹਾਂਪੁਰਖਾਂ ਨੇ ਵੀ ਇਹ ਪੁਕਾਰ ਕੇ ਕਹਿਤਾ ਇਹ ਪੰਛੀਓ ਮੈਂ ਤੇਰੇ ਤੋਂ ਬਲਿਹਾਰ ਜਾਣਾ ਤੁਹਾਡੇ ਤੋਂ ਬਲਿਹਾਰ ਜਾਣਾ ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦਾ ਸਮਾਂ ਸਾਂਭਿਆ ਕੱਕਰ ਵਿੱਚ ਰਹਿਣ ਵਾਲੇ ਜੰਗਲ ਮਾਰੂ ਥਲ ਵਿੱਚ ਰਹਿਣ ਵਾਲੇ ਹੇ ਪੰਛੀਓ ਤੁਸੀਂ ਰੱਬ ਦਾ ਪੱਲਾ ਪਕੜ ਕੇ ਰੱਖਿਆ ਬਾਬਾ

ਮਨੁੱਖ ਦੇ ਪਾਸੋਂ ਰੱਬ ਦੀ ਇਬਾਦਤ ਖੋ ਲਈ। ਮਾਡਰਨ ਯੁੱਗ ਨੇ, ਟੈਕਨੀਕ ਦੇ ਯੁੱਗ ਨੇ ਚੰਗੀਆਂ ਚੰਗੀਆਂ ਚੀਜ਼ਾਂ ਤਾਂ ਸਾਨੂੰ ਦੇ ਤੀਆਂ ਸੰਸਾਰ ਨੂੰ, ਪਰ ਪਰਮਾਤਮਾ ਦੀ ਭਗਤੀ ਖੋ ਲਈ। ਤੇ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ ਰੱਬ ਦੇ, ਉਹਨਾਂ ਨੂੰ ਹਰ ਪਾਸੇ ਪਰਮਾਤਮਾ ਨਜ਼ਰ ਆਉਣ ਲੱਗਾ। ਹਰ ਪੰਛੀ ਦੇ ਅੰਦਰ, ਹਰ ਜੀਵ ਪਰਿੰਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਖਿਆ ਤਾਂ ਆਪ ਜੀ ਨੇ ਬਾਖੂਬ ਬਿਆਨ ਕੀਤਾ। ਆਪ ਜੀ ਕਹਿ ਰਹੇ ਹਨ, ਧੰਨ ਗੁਰੂ ਰਾਮਦਾਸ, ਦੇਖਣ ਨੂੰ ਤੁਹਾਨੂੰ ਦੁਨੀਆਂ ਦੇ ਇਹ ਕੀਟ ਪਤੰਗੇ ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਪਰਮਾਤਮਾ ਬੋਲਦਾ ਹੈ। ਫੁਰਮਾਨ ਕਰਦਿਆਂ ਕਹਿ ਰਹੇ ਨੇ,

ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹੋ, ਹਰੀ ਤੋਂ ਬਗੈਰ ਕੁਛ ਬੋਲਦਾ ਹੋਇਆ ਨਜ਼ਰ ਨਹੀਂ ਆਉਂਦਾ, ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਹਰੀ ਹਰੀ ਜਪਦੇ ਨੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ, ਹੇ ਗੁਰੂ ਕੇ ਸਿੱਖੋ ਹੇ ਜਗਿਆਸੂਓ, ਗੁਰਮਤੀ ਹਰ ਹਰ ਬੁੱਲ, ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਹਰ ਹਰ ਬੋਲੋ, ਗੁਰੂ ਕੇ ਵਚਨ ਦੁਆਰਾ ਬੋਲੋ ਤੇ ਜਿਹੜੇ ਬੋਲਦੇ ਨੇ ਉਹ ਪ੍ਰੇਮ ਦੇ ਕੱਸੇ ਪੁਰਸ਼ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਰੰਗ ਵਿਚ ਰੱਤੇ ਰਹਿੰਦੇ ਨੇ ਤੇ ਕਹਿੰਦੇ ਮੈਂ ਆਪਣੇ ਗੁਰੂ ਅਮਰਦਾਸ ਗੁਰਦੇਵ ਜਿਹਾ ਪੁਰਖ ਕੋਈ ਨੀ ਦੁਨੀਆਂ ਦੇ ਵਿਚ ਵੇਖਿਆ, ਸਾਰੇ ਜਗਤ ਨੂੰ ਟੋਲ ਕੇ ਵੇਖ ਲਿਆ, ਕਿਉਂਕਿ ਜੀਵਨ ਦਾਨ ਉਹਨਾਂ ਦਿੱਤਾ। ਹਜ਼ੂਰ ਫੁਰਮਾਨ ਕਰਦੇ ਕਹਿੰਦੇ ਨੇ

ਦਾਸ ਬਣ ਕੇ ਜੀਵਨ ਗੁਰੂ ਕੀ ਸਮਰਪਿਤ ਕਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਦੇਵ ਦਾ ਪੁਰਬ ਮਨਾਇਆ, ਮਨਾਉਂਦੇ ਆ ਰਹੇ ਹਾਂ ਸਤਿਗੁਰਾਂ ਦੇ ਪੁਰਬ, ਪਰ ਗੁਰੂ ਨੂੰ ਕਿਤੇ ਮਨਾਉਣ ਦੀ ਜਾਚ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਲਾ ਪਾ ਕੇ ਬੇਨਤੀ ਕਰਦੇ ਨੇ ਕਿ ਹੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ ਫੁਰਮਾਨ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਹੀ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੱਡ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਦਾ ਮਹਾਂਵਾਕ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛ ਹੋ ਜਾਏ ਸਿਆਣਿਆਂ ਅੱਗੇ ਮਿਲਣ ਕੇ ਨਾ ਰਾਣਾ ਰਾਵ ਨ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੇ ਤੀਰ ਆਪ ਜੀ ਦਰੋਂ ਕਰ ਵਰਸਾਏ ਹੋਏ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ ਜੋ ਆਪ ਜੀ ਵੱਲੋਂ ਹੋਏ ਦਿੱਤੀ ਹੋਈ ਸਵਾਸਾਂ ਦੀ ਪੂੰਜ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰ ਗਏ ਸੱਚੇ ਪਾਤਸ਼ਾਹ ਜੀ ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਉਪਰੰਤ ਪਰਿਵਾਰ ਨੇ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਲਵਾਈ ਜੋ ਉਹਨਾਂ ਦੇ ਨਿਮਿਤ ਤੁਰਕੀ ਬਾਣੀ ਦੇ ਸਹਿਜ ਪਾਠ ਆਰੰਭ ਸਨ ਉਹਨਾਂ ਦੀ ਸੰਪੂਰਨਤਾ ਹੋਈ ਹੈ ਗੁਰਬਾਣੀ ਦੇ ਕੀਰਤਨ ਹੋਏ ਰਾਮ ਕਲਿਸਾ ਦਾ ਉਚਾਰਨ ਹੋਇਆ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਐਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪ ਜੀ ਨੂੰ ਸੁੰਦਰ ਪਛਾ ਕੇ ਹਾਜ਼ਰ ਕੀਤੇ ਹਨ ਸੱਚੇ ਪਾਤਸ਼ਾਹ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਗਜਨੇ ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁੱਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੇ ਨਵੇਂ ਤਾਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਵਿੱਚ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਆਓ ਹੁਣ ਅਗਲਾ ਪ੍ਰੋਗਰਾਮ ਆਪ ਜੀ ਨੂੰ ਸ਼ਰਮਣ ਕਰਾਉਣਗੇ ਸਤਿਕਾਰਯੋਗ ਵੀਰ ਜਸਵਿੰਦਰ ਸਿੰਘ ਜੀ ਜੰਡੀ, ਗੁਰੂ ਘਰ ਦੇ ਮੁੱਖ ਸੇਵਾਦਾਰ। ਸੋ ਉਹਨਾਂ ਪਾਸੋਂ ਸ਼ਰਮਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗਵਤ ਸ੍ਰੀ ਮਾਤਾ ਜੋਗਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ, ਅਤੇ ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਜੋ ਮਹਾਰਾਜ ਦੇ ਬਾਣੀ ਦੇ ਸਲੋਕ ਅਤੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ, ਅਲਾਣੀਆਂ ਦੀ ਬਾਣੀ ਪੜ੍ਹੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਦੇ ਜੋ ਗਿਆਨੀ ਜੀ, ਗਿਆਨੀ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ, ਗਿਆਨੀ ਜਗਤਾਰ ਸਿੰਘ ਜੀ ਅਤੇ ਗਿਆਨੀ ਜੋਰਾਵਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੰਤਿਮ ਅਰਦਾਸ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਹੁਣਾਂ ਨੇ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦੇ ਹੁਕਮ ਸਰਵਣ ਕੀਤੇ ਹਨ, ਅਤੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਪਰਿਵਾਰ ਦੇ ਗ੍ਰਹਿ ਵਿਖੇ ਜਾ ਕੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਪਰਿਵਾਰ ਨੂੰ ਜ਼ਰੂਰ ਇਸ ਦੁੱਖ ਦੀ ਘੜੀ 'ਚ ਸਹਾਰਾ ਮਿਲਦਾ। ਤੁਹਾਡਾ ਪਰਿਵਾਰ ਵੱਲੋਂ ਮੈਂ ਗੁਰਦੁਆਰਾ ਸਾਹਿਬ ਫਰੀਮੁੰਡ ਦੇ ਸਮੂਹ ਸੇਵਾਦਾਰ ਆਪਣੇ ਜੰਡੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਧੰਨਵਾਦ ਕਰਦਾ ਜੋ ਸਾਡੇ ਵੀਰ ਦੂਰੋਂ ਨੇੜਿਓਂ ਪਰਿਵਾਰ ਚੱਲ ਕੇ ਆਏ ਨੇ, ਸਿਆਟਲ ਤੋਂ ਸਰਦਾਰ ਸਰਜੀਤ ਸਿੰਘ ਅਤੇ ਸਰਦਾਰ ਬਲਕਾਰ ਸਿੰਘ ਸਪੈਸ਼ਲ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਪਹੁੰਚੇ ਨੇ, ਕਿਉਂਕਿ ਇਹ ਇੱਕ ਪਿੰਡ ਦੇ ਨੇ ਅਤੇ ਦਾਸ ਦੀ ਵੀ ਇਹਨਾਂ ਨਾਲ ਰਿਸ਼ਤੇਦਾਰੀ ਹੈ ਮੇਰੀ। ਜਿਵੇਂ ਮੈਂ ਉੱਥੇ ਵੀ ਦੱਸਿਆ ਸੀ ਕਿ ਮੇਰੀ ਜੋ ਵੱਡੀ ਨਹੁੰ ਹੈ ਉਹ ਇਹਨਾਂ ਦੇ ਉੱਥੋਂ ਪਿੰਡ ਤੋਂ, ਅਤੇ ਇਹ ਸਰਜੀਤ ਸਿੰਘ ਅਤੇ ਬਲਕਾਰ ਸਿੰਘ ਉਹਨਾਂ ਦੇ ਤਾਇਆ ਜੀ ਦੇ ਲੜਕੇ ਨੇ, ਇੱਕੋ ਹੀ ਪਿੰਡ ਦੇ ਨੇ। ਸਤਿਕਾਰਯੋਗ ਗੁਰਦੇਵ ਸਿੰਘ ਨਿੱਜਰ ਕਾਫੀ ਇਸ ਪਿੰਡ ਦੇ ਜੋ ਸਾਡੇ ਵੀਰ ਭੈਣਾਂ ਇੱਥੇ ਪਹੁੰਚੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਨਾਲ ਹੀ ਮੈਂ ਉੱਥੇ ਬੁਲਾਰੇ ਰਹਿ ਗਏ ਸੀ, ਕੁਛ ਮੈਂ ਨਹੀਂ ਦੇਖ ਸਕਿਆ। ਸਤਿਕਾਰਯੋਗ ਜਗਰੂਪ ਸਿੰਘ ਗਰੇਵਾਲ ਜੋ ਲੰਗਰ ਕਮੇਟੀ ਦੇ ਉੱਧਰ ਪ੍ਰਧਾਨ ਨੇ, ਅਤੇ ਇੱਕ ਉਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਿਆ ਜੇ ਉਹ ਸੰਗਤ 'ਚ ਬੈਠੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਕੁਝ ਮਿੰਟ ਆ ਕੇ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ। ਹੋਰ ਵੀ ਕਿਸੇ ਨੇ ਬੋਲਣਾ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਜ਼ਰੂਰ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ, ਪਰਿਵਾਰ ਨਾਲ ਦੁੱਖ ਸਾਂਝਾ ਕਰ ਸਕਦੇ। ਕਿਸੇ ਨੇ ਵੀ ਆ ਕੇ ਬੋਲਣਾ, ਜ਼ਰੂਰ ਬੋਲ ਸਕਦੇ। ਹੁਣ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਗਿਆਨੀ ਹੁਣ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ

ਨਾਲ ਹੀ ਮੇਰੇ ਦੂਸਰੇ ਵੀਰ ਮਾਤਾ ਜੀ ਦੇ ਦੂਸਰੇ ਸਪੁੱਤਰ ਸਤਿਕਾਰਯੋਗ ਹਰਬੰਤ ਸਿੰਘ ਜੀ ਅਤੇ ਸਰਦਾਰ ਹਰਿੰਦਰ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਪਰਿਵਾਰ, ਬਾਕੀ ਮੇਰੀਆਂ ਭੈਣਾਂ, ਸਾਰੇ ਪਰਿਵਾਰ ਦੇ ਜੀ, ਬੱਚੇ ਸਾਰਿਆਂ ਨਾਲ ਮੈਂ ਬਹੁਤ ਬਹੁਤ ਅਫਸੋਸ ਕਰਦਾ। ਬੋਲੇ ਸੋ ਨਿਹਾਲ ਸ੍ਰੀ ਅਕਾਲ।

ਫਿਰ ਇੱਕ ਵਾਰ ਸਾਰੇ ਗਿੱਲ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੇਰਾ ਖਿਆਲ ਆ ਵੀ ਕਿਸੇ ਹੋਰ ਨੇ ਨਹੀਂ ਬੋਲਣਾ ਤਾਂ ਮੈਂ ਫਿਰ ਇੱਕ ਵਾਰ ਪਰਿਵਾਰ ਵੱਲੋਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੋ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਬੜੀ ਸ਼ਰਧਾ ਭਾਵਨਾ ਨਾਲ, ਉਹ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੋਲਦਿਆਂ ਇੱਕ ਨਹੀਂ ਅਨੇਕ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਮੈਂ ਮਾਫ਼ੀ ਮੰਗਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂ ਇਹੀ ਹਾਂ ਜ਼ਿਆਦਾ ਹਾਂ ਵਾਹਿਗੁਰੂ ਵਾਹਿਗੁਰੂ ਆਵਾਜ਼ ਗੂੰਜਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Waheguru, Waheguru, Waheguru.

ਫਤਿਹ ਆ ਰਹੀ ਆ। ਹਾਂਜੀ ਵਾਹਿਗੁਰੂ ਵਾਹਿਗੁਰੂ ਨਹੀਂ ਜਦੋਂ ਤੁਸੀਂ ਬੋਲਦੇ ਹੋਰ ਆਉਂਦੀ ਹੈ ਏਦਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਮੈਨੂੰ ਇੱਦਾਂ ਲੱਗਦਾ ਵੀ ਜਦੋਂ ਮੇਰੀ ਆਵਾਜ਼ ਚੱਲ ਜਾਂਦੀ ਆ ਅੱਗੇ ਇਥੋਂ ਮੁੜ ਕੇ ਮੈਨੂੰ ਆਉਂਦੀ ਆ। ਵਾਹਿਗੁਰੂ ਵਾਹਿਗੁਰੂ। ਦੇਖੋ ਨਾ ਜਿੱਦਾਂ ਕੋਈ ਸਿੱਟਿਆ ਹੁੰਦਾ ਨਾ ਕਿਤੇ, ਇਹਦੇ 'ਚ ਐਕੋ ਆਉਂਦੀ ਆ, ਉਹ ਚੀਜ਼ ਦੀ ਆਵਾਜ਼ ਆਉਂਦੀ। ਵਾਹਿਗੁਰੂ।

0: ਵਾਹਿਗੁਰੂ
1: ਯੂ ਨੋ ਇਟਸ ਲਾਈਕ

0: ਵਾਹਿਗੁਰੂ
1: ਸਾਰਿਆਂ ਚੋਂ ਆਉਂਦੀ ਹੈ।
0: ਵਾਹਿਗੁਰੂ
1: ਇਹਚੋਂ ਨਹੀਂ ਆਉਂਦੀ,
2: ਇਹਚੋਂ
1: ਨੋ, ਇਟਸ ਨਾਟ ਸਪੀਕਰ ਦੈਨ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

बहुत घट गई। वाहे गुरु सतनाम श्री वाहे गुरु।

ਇਹੀ ਰੱਖ ਦਾਂਗੇ ਇੱਥੇ।

0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਠੀਕ ਹੈ, ਪਰ ਇਹ ਵੀ ਨਹੀਂ ਕਰਦਾ।

0: ਤਾਂ ਠੀਕ ਲੱਗਿਆ ਹੁਣ, ਤੁਹਾਨੂੰ ਤਾਂ ਨਹੀਂ ਆਉਂਦੀ? ਪਹਿਲਾਂ ਤਾਂ ਇੱਦਾਂ ਆਉਂਦੀ ਸੀ ਨਾ, humming is okay ਆ ਜਿਹੜੀ ਹੈ,
1: that's coming from somewhere else.
0: ਇਹਨੂੰ ਕਿੱਦਾਂ ਪਤਾ ਲੱਗੂਗਾ ਵੀ ਕਿਹੜਾ ਉਹਨਾਂ ਨੇ ਕਰਨਾ?

ਸੂਈ ਨੂੰ ਬਾਹਰ ਕੱਢ, ਤੇਰੇ ਮੁਤਾਬਕ ਹਰ ਕੁਝ ਧਰਤੀ ਤੇ ਨਹੀਂ ਹੋਣਾ, ਹੋਣਾ ਉਸ ਮੁਤਾਬਕ ਕਿ ਜੋ ਕੁਝ ਪਰਮਾਤਮਾ ਕਰਨਾ ਚਾਹੁੰਦਾ। ਜਿਸ ਵਕਤ ਦੁੱਖ ਮੁਸੀਬਤ ਜਾਂ ਕੋਈ ਭਾਣਾ ਵਾਪਰਦਾ ਉਸ ਵਕਤ ਨਹੀਂ ਮਨ ਮੰਨਦਾ, ਪਰ ਸਮਾਂ ਲੰਘਣ ਤੋਂ ਬਾਅਦ ਕਹਿੰਦਾ ਐਵੇਂ ਕਲਪਦੇ ਸਾਂ ਜੇ ਆਹ ਨਾ ਹੁੰਦਾ ਤੇ ਅੱਜ ਆਹ ਨਹੀਂ ਸੀ ਹੋਣਾ। ਜਿਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਜਗਤਾਰ ਸਿੰਘ ਜੀ, ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹਨ, ਕਿਰਪਾ ਕਰਕੇ ਲਾਇਬ੍ਰੇਰੀ ਵਿੱਚ ਪਹੁੰਚ ਜਾਣ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

Fazer. Fui lá, ó.

ਵਾਹਿਗੁਰੂ ਸਤਨਾਮ ਵਾਹਿਗੁਰੂ। ਠੀਕ ਹੈ, ਕਿੱਦਾਂ ਖਿੱਚੀਏ? ਮਾਈਕ ਹੋਰ ਨਹੀਂ ਆ ਸਕਦਾ।

ਵਾਹਿਗੁਰੂ ਜੀ ਕੀ

0: ਸੰਜਮਤ ਸਾਧਨ
1: ਨਿਮਕ ਨਿਮਕ ਸੀਰ ਕਟਾਵੇ
0: ਤੂੰ ਵੀ ਹੋਮੇ ਮੈਲ ਨਾ ਜਾਵੇ
1: ਹਰ ਕੇ ਨਾਮ ਸੰਸਾਰ ਕਛ ਨਾਹੀ
0: ਨਾਨਕ ਗੁਰਮੁਖ ਨਾਮ